0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਹੋ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101

ਸਾਰੇ ਸੁਣਨ ਵਾਲੇ, ਬਹੁਤ ਸਾਰੇ ਜਾਣ ਵਾਲੇ ਅਤੇ ਬਹੁਤ ਅੱਛੇ ਮੁਖਲਿਸ ਅਤੇ ਪਿਆਰੇ ਦੋਸਤ ਤੁਹਾਡੇ ਜ਼ਿੰਦਗੀ 'ਚ ਮੌਜੂਦ ਹੋਣ, ਅਤੇ ਮੇਰੇ ਖਿਆਲ 'ਚ ਤੁਸੀਂ ਬਹੁਤ ਅਮੀਰ ਹੋ। ਤੁਹਾਡੇ ਕੋਲ ਜਿੰਨੀ ਮਰਜ਼ੀ ਵੀ ਦੌਲਤ ਹੋਏ, ਅਗਰ ਕੋਈ ਮੁਖਲਿਸ ਦੋਸਤ ਨਾ ਹੋਏ, ਅਗਰ ਕੋਈ ਅੱਛਾ ਸਾਥ ਨਾ ਹੋਏ ਜਿਹੜਾ ਤੁਹਾਨੂੰ ਦਿਲੋਂ ਚਾਹਣ ਵਾਲਾ ਹੋਏ, ਤਾਂ ਮੇਰੇ ਖਿਆਲ 'ਚ ਤੁਸੀਂ ਕੁਝ ਨਹੀਂ ਕਮਾਇਆ। ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਇਹੋ ਹੀ ਹੁੰਦੀ ਹੈ ਕਿ ਸਭ ਤੋਂ ਚੰਗੇ ਇੱਥੇ ਸਭ ਤੋਂ ਅੱਛੇ ਅਤੇ ਮੁਖਲਿਸ ਲੋਕ ਤੁਹਾਡੇ ਆਸੇ ਪਾਸੇ, ਤੁਹਾਡੇ ਚਾਹਣ ਵਾਲੇ ਮੌਜੂਦ ਹੋਣ। ਇਸ ਗੱਲ ਦਾ ਅਹਿਸਾਸ ਮੈਨੂੰ ਹੋਇਆ, ਹੁਣੀ ਪਿਛਲਾ ਪ੍ਰੋਗਰਾਮ ਤੁਸੀਂ ਸੁਣਿਆ ਸੀ ਨਿਮਰਾ ਅਰੂਜ ਦੇ ਨਾਲ, ਮੇਰਾ ਬਹੁਤ ਬਹੁਤ ਬਹੁਤ ਬਚਪਨ ਦਾ ਸਾਥ ਹੈ ਜੀ, ਜਿਸ ਵੇਲੇ ਤੋਂ ਹੋਸ਼ ਸੰਭਾਲਿਆ ਉਸ ਵੇਲੇ ਤੋਂ ਸਾਡਾ ਅਤੇ ਇਹਨਾਂ ਦਾ ਸਾਥ ਰਿਹਾ, ਅਤੇ ਰੱਬ ਤਾਲਾ ਕਰੇ ਕਿ ਆਖਰੀ ਦਮ ਤੀਕਰ ਹਮੇਸ਼ਾ ਅਸੀਂ ਇਸੇ ਤਰ੍ਹਾਂ ਹੀ ਨਾਲ ਰਹੀਏ, ਹਮੇਸ਼ਾ ਇਹ ਦੋਸਤੀ ਅਤੇ ਹਮੇਸ਼ਾ ਇਹ ਜਿਹੜਾ ਖਲੂਸ ਵਾਲਾ ਰਿਸ਼ਤਾ ਹੈ ਉਹ ਕਾਇਮ ਰਹੇ, ਸਦਾ ਕਾਇਮ ਰਹੇ। ਇਹਦੇ ਨਾਲ ਤੁਸੀਂ ਸਾਰੇ ਵੀ ਸੁਣਦੇ ਹੋ, ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕਰਦੇ ਹੋ, ਅਤੇ ਹੁਣੇ ਮੈਂ ਨਿਮਰਾ ਨੂੰ ਇਹੋ ਕਹਿ ਰਹੀ ਸੀ, ਮੈਂ ਕਿਹਾ ਇੰਝ ਲੱਗ ਰਿਹਾ ਕਿ ਜਿਵੇਂ ਇੱਕ ਦਿਨ ਵਾਸਤੇ ਅਸੀਂ ਇਹ ਰੇਡੀਓ ਕਰਦੇ ਹਾਂ। ਬੜਾ ਅੱਛਾ ਜਿਹਾ ਅਹਿਸਾਸ ਹੈ, ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਹਾਡੇ ਕੁਝ ਮੈਸੇਜਸ ਅਤੇ ਪੈਗਾਮਾਤ ਮਿਲਣਾ ਸ਼ੁਰੂ ਹੋ ਗਏ ਨੇ, ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਸਤੰਬਰ ਦੀ 12 ਤਰੀਕ 2026, ਅੱਜ ਹੈ ਹਫ਼ਤਾ, ਅੱਜ ਹੈ ਵੀਕਐਂਡ। ਉਮੀਦ ਕਰਾਂਗੇ ਕਿ ਅੱਜ ਦਾ ਦਿਹਾੜ ਅਤੇ ਅੱਜ ਦਾ ਦਿਨ ਜਿਹੜਾ ਤੁਹਾਡਾ ਬੜਾ ਹੀ ਚੰਗਾ ਚੰਗਾ ਲੰਘੇਗਾ, ਬੜਾ ਹੀ ਚੰਗਾ ਚੰਗਾ ਰਹੇਗਾ। ਵਿਸ਼ਿਸ਼ ਦਾ ਅਤੇ ਦੁਆਵਾਂ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਬਹੁਤ ਬਹੁਤ ਸ਼ੁਕਰੀਆ ਜੀ। 4471 ਇਜ਼ ਦੀ SMS ਨੰਬਰ ਜਿਸ 'ਤੇ ਤੁਸੀਂ ਮੈਸੇਜਿਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। 101L ਲਿਖਿਆ ਜੇ ਸਪੇਸ ਦਿਆ ਜੇ ਨਾ ਸੁਣਿਆ ਲਿਖ ਕੇ, ਅਤੇ ਆਪਣੇ ਮੈਸੇਜਿਸ ਨੂੰ ਘੱਲਿਆ ਜੇ 4471 'ਤੇ www.facebook.com/FM101 ਲਾਹੌਰ ਸਾਡਾ ਆਫਿਸ਼ੀਅਲ ਪੇਜ ਹੈ, ਜਿਸ 'ਤੇ ਪੋਸਟ ਰਾਹੀਂ ਅਸੀਂ ਤੁਹਾਨੂੰ ਜੁਆਇਨ ਕਰ ਚੁੱਕੇ। ਤੁਸੀਂ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ, ਸਾਥ ਦੇ ਸਕਦੇ ਹੋ ਅਤੇ ਸਾਥ ਨਿਭਾ ਸਕਦੇ ਹੋ। ਅਗਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਫੋਨ ਕਰਨਾ ਚਾਹੁੰਦੇ ਹੋ, ਤਾਂ ਇੰਤਜ਼ਾਰ ਫਰਮਾਓ 042 ਦੇ ਇਜ਼ਾਫੀ ਕੋਡ ਨਾਲ 111-000-101 ਨੂੰ ਤੁਸੀਂ ਡਾਇਲ ਕਰਨਾ ਹੈ, ਠੀਕ 2 ਤੋਂ ਬਾਅਦ ਬਰਾਹ ਰਾਸਤ ਹੋਏਗੀ ਤੁਹਾਡੇ ਸਭ ਦੀ ਪਾਰਟੀਸੀਪੇਸ਼ਨ। ਸਾਂਝ ਪਾਉਂਦੇ ਰਿਹਾ ਜੇ, ਸਾਥ ਦਿੰਦੇ ਰਿਹਾ ਜੇ, ਸਾਥ ਨਿਭਾਉਂਦੇ ਰਿਹਾ ਜੇ ਅਤੇ ਦਿੰਦੇ ਰਿਹਾ ਜੇ ਆਪਣੀ ਮੌਜੂਦਗੀ ਦਾ ਅਹਿਸਾਸ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ, ਮੁੜ ਕੇ ਵਾਪਸ ਆਉਂਦੇ ਹਾਂ।

ਜਨਾਬ ਜੀ ਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 ਐਫ ਐਮ ਦੇ ਲਾਹੌਰ ਸਟੂਡੀਓਜ਼ ਤੋਂ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਮਾਰਾ ਬੇਗ, ਤੁਹਾਡੀਆਂ ਮੁਹੱਬਤਾਂ ਚਾਹਤਾਂ ਮਿਲ ਗਈਆਂ, ਵੱਖਰੀ ਜੀ ਵਿੱਚ ਜਿਹੜੀ ਆ ਮਿਲ ਗਈ, ਅਹਿਸਾਸ ਮਿਲ ਗਿਆ।

ਜੀ ਜਨਾਬ, ਜੀ ਆਇਆਂ ਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ। ਦੇਸੀ ਬੀਟਸ ਤੁਸੀਂ ਸੁਣ ਰਹੇ ਹੋ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਰੇਹਾ ਅਲਤਾਫ ਸਾਹਿਬਾ ਸਾਡੇ ਨਾਲ ਮੌਜੂਦ ਨੇ। ਹੈਪੀਐਸਟ ਟੂ ਯੂ ਡੀਅਰੈਸਟ। ਹਾਂਜੀ, ਹਾਏ ਹਾਏ, ਇੰਨੀ ਸਾਰੀ ਅੰਗਰੇਜ਼ੀ ਅਤੇ ਇੰਨੀ ਸੋਹਣੀ ਅੰਗਰੇਜ਼ੀ, ਮੈਂ ਸਹੀ ਬੋਲਿਆ ਨਾ, ਹੈ ਨਾ? ਰੇਹਾ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਦਿਲੋਂ ਬਹੁਤ ਸਾਰੇ ਰਿਸ਼ਤੇ ਤੁਸੀਂ ਜੋੜਦੇ ਹੋ, ਦਿਲੋਂ ਕੁਝ ਕਨੈਕਸ਼ਨਸ ਬਣਦੇ ਨੇ, ਕੁਝ ਰਾਬਤੇ ਬਣਦੇ ਨੇ, ਕੁਝ ਦੋਸਤੀਆਂ ਹੁੰਦੀਆਂ ਨੇ, ਲੇਕਿਨ ਫਿਰ ਜਿਸ ਵੇਲੇ ਕੁਝ ਲਮਹਾ ਤੁਸੀਂ ਨਾਲ ਲੰਘਾਉਂਦੇ ਹੋ, ਤੁਸੀਂ ਕਹਿੰਦੇ ਹੋ ਕਿ ਨਹੀਂ ਬਈ, ਉਹ ਮਜ਼ਾ ਨਹੀਂ ਹੈ, ਉਹ ਗੱਲ ਨਹੀਂ ਹੈ, ਲੇਕਿਨ ਕੁਝ ਦੋਸਤੀਆਂ, ਕੁਝ ਆਪਣੇ ਐਸੇ ਹੁੰਦੇ ਨੇ ਕਿ ਜਿਹੜੇ ਹਮੇਸ਼ਾ ਤੁਹਾਡੇ ਦਿਲ 'ਚ ਜਗ੍ਹਾ ਬਣਾਈ ਰੱਖਦੇ ਨੇ, ਅਤੇ ਰੋਜ਼ ਬਰੋਜ਼, ਦਿਨ ਬ ਦਿਨ ਉਸ ਮੁਹੱਬਤ 'ਚ ਇਜ਼ਾਫਾ ਹੁੰਦਾ ਹੈ, ਉਸ ਅਪਣਾਈਅਤ 'ਚ ਇਜ਼ਾਫਾ ਹੁੰਦਾ ਹੈ, ਅਤੇ ਜਿਸ ਵੇਲੇ ਤੁਸੀਂ ਉਹਨਾਂ ਦਾ ਜ਼ਿਕਰ ਕਰਦੇ ਹੋ ਅਤੇ ਜ਼ਿਕਰ ਕਰਦੇ ਆ ਨਾਲ ਹੀ ਤੁਸੀਂ ਉਹਨਾਂ ਨੂੰ ਮਿਸ ਕਰਨਾ ਸ਼ੁਰੂ ਹੋ ਜਾਂਦੇ ਹੋ। ਬਿਲਕੁਲ ਮੇਰੇ ਨਾਲ ਵੀ ਐਸਾ ਹੀ ਹੁੰਦਾ ਹੈ। ਜਿਸ ਵੇਲੇ ਵੀ ਮੈਂ ਰੇਹਾ ਦਾ ਜ਼ਿਕਰ ਕਰਦੀ ਹਾਂ, ਰੇਹਾ ਖੁਸ਼ ਰਹੋ, ਆਬਾਦ ਰਹੋ, ਹੱਸਦੇ ਵੱਸਦੇ ਰਹੋ। ਯਾਦ ਰੱਖਣ ਦਾ, ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ। ਪੇਜ 'ਤੇ ਤੁਸੀਂ ਕਮੈਂਟਸ ਕਰ ਰਹੇ ਹੋ, ਦੁਆਵਾਂ ਤੁਹਾਡੀਆਂ ਸਵੇਰੇ ਸਵੇਰੇ ਮੈਨੂੰ ਮਿਲ ਗਈਆਂ। ਗੋਹਰ ਭਾਈ ਨੂੰ ਵੀ ਸਪੈਸ਼ਲੀ ਸਲਾਮ, ਪ੍ਰੋਗਰਾਮ ਨੂੰ ਸੁਣਨ ਦਾ ਬਹੁਤ ਸ਼ੁਕਰੀਆ। ਆਪਣਾ ਟੇਰੋ ਟੇਰ ਖਿਆਲ ਰੱਖੋ, ਇਨਸ਼ਾਅੱਲਾ ਤਾਲਾ ਛੇਤੀ ਮੁਲਾਕਾਤ ਵੀ ਹੋਏਗੀ। ਵੇਲਾ ਹੋ ਚੱਲਿਆ ਛੋਟੇ ਜਿਹੇ ਟਾਈਮ ਚੈੱਕ ਦਾ, ਮੁੜ ਕੇ ਵਾਪਸ ਆਉਂਦੇ ਹਾਂ। ਸਟੇ ਟਿਊਨਡ।

ਜੀ ਜਨਾਬ ਜੀ, ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ ਤੁਸੀਂ ਸੁਣ ਰਹੇ ਹੋ ਦੇਸੀ ਬੀਟਸ। ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਕੁਝ ਅੱਜ ਦੇ ਦਿਨ ਦੇ ਹਵਾਲੇ ਨਾਲ ਹੋਏਗੀ। ਨੈਸ਼ਨਲ ਇਨਕਰੇਜਮੈਂਟ ਡੇ ਜਿਹੜਾ ਉਹ ਵੀ ਮਨਾਇਆ ਜਾ ਰਿਹਾ ਹੈ, ਯਾਨੀ ਕੌਮੀ ਹੌਸਲਾ ਅਫਜ਼ਾਈ ਦਾ ਦਿਨ ਜਿਹੜਾ ਇਸ ਦਿਨ ਨੂੰ ਕਿਹਾ ਜਾਂਦਾ ਹੈ। ਹੌਸਲਾ ਅਫਜ਼ਾਈ, ਮਾਨ ਵਧਾਉਣਾ ਬਹੁਤ ਜ਼ਿਆਦਾ ਜ਼ਰੂਰੀ ਇਹ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ। ਕੁਝ ਲੋਕ ਆਪਣਾ ਬੈਸਟ ਕਰ ਰਹੇ ਹੁੰਦੇ ਨੇ, ਬੜਾ ਅੱਛਾ ਪਰਫੋਰਮ ਕਰਦੇ ਨੇ, ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੁੰਦਾ ਹੈ, ਲੇਕਿਨ ਤੁਸੀਂ ਉਸ ਤਰ੍ਹਾਂ ਮਤਲਬ ਅੱਛੇ ਅਲਫਾਜ਼ ਨਾਲ ਉਸ ਤਰ੍ਹਾਂ ਉਹਨਾਂ ਦੀ ਤਾਰੀਫ ਨਹੀਂ ਕਰਦੇ, ਉਸ ਤਰ੍ਹਾਂ ਐਪਰੀਸ਼ੀਏਟ ਨਹੀਂ ਕਰਦੇ, ਉਸ ਤਰ੍ਹਾਂ ਕਿਸੇ ਦਾ ਮਾਨ ਨਹੀਂ ਵਧਾਉਂਦੇ। ਐਸਾ ਅਸੀਂ ਕਿਉਂ ਕਰਦੇ ਹਾਂ? ਕਿਉਂ ਤਾਰੀਫ ਦੇ ਦੋ ਲਫ਼ਜ਼ ਕਹਿਣ 'ਚ ਅਸੀਂ ਕੰਜੂਸੀ ਵਰਤਦੇ ਹਾਂ? ਕਿਉਂ ਅਸੀਂ ਐਸਾ ਕਰਦੇ ਹਾਂ ਜਿਸ ਵੇਲੇ ਦਿਲ 'ਚ ਅਹਿਸਾਸ ਵੀ ਹੁੰਦਾ ਹੈ ਕਿ ਵੀ ਫਲਾਂ ਨੇ ਸਾਡੇ ਵਾਸਤੇ ਬੜੀ ਐਫਰਟ ਕੀਤੀ ਹੈ, ਜਾਂ ਫਲਾਂ ਜਿਹੜਾ ਅਗਰ ਸਾਡੇ ਕੋਲ ਕੰਮ ਕਰ ਰਿਹਾ ਉਹ ਕਿੰਨੀ ਮਿਹਨਤ, ਕਿੰਨੀ ਡੈਡੀਕੇਸ਼ਨ ਨਾਲ, ਕਿੰਨੀ ਲਗਨ ਨਾਲ ਆਪਣੇ ਕੰਮ ਨੂੰ ਨਿਭਾ ਰਿਹਾ ਹੈ। ਲੇਕਿਨ ਅਸੀਂ ਕਹਿੰਦੇ ਕਿ ਨਹੀਂ ਵੀ ਰਹਿਣ ਦਿਓ। ਅੱਛਾ, ਮੈਂ ਵੇਖਿਆ ਕਿ ਜਿਸ ਵੇਲੇ ਰਿਜ਼ਲਟਸ ਅਨਾਊਂਸ ਹੁੰਦੇ ਨੇ, ਜਿਸ ਵੇਲੇ ਨਤਾਈ ਦਾ ਐਲਾਨ ਕੀਤਾ ਜਾਂਦਾ ਹੈ, ਅਤੇ ਬੱਚੇ ਇੰਨੇ ਚੰਗੇ ਨੰਬਰਾਂ ਤੋਂ ਪਾਸ ਹੁੰਦੇ ਨੇ, ਅਤੇ ਕੁਝ ਪੇਰੈਂਟਸ ਜਿਹੜੇ ਨੇ ਉਹ ਕਹਿੰਦੇ ਨੇ ਨਹੀਂ ਵੀ ਮੈਂ ਤਾਂ ਤੈਨੂੰ ਕਿਹਾ ਸੀ ਤੇਰੇ ਇੰਨੇ ਨੰਬਰ ਆਉਣੇ ਚਾਹੀਦੇ ਨੇ, ਤੇਰੇ ਤਾਂ ਇੰਨੇ ਘੱਟ ਆਏ ਨੇ, ਜਾਂ ਮੈਂ ਨਹੀਂ ਤੇਰੇ ਤੋਂ ਬੋਲਦਾ, ਜਾਂ ਮੈਂ ਨਹੀਂ ਤੇਰੇ ਨਾਲ ਬੋਲਦੀ। ਅਤੇ ਫਿਰ ਯਕੀਨ ਮੰਨੋ ਦਿਲ 'ਤੇ ਕੀ ਬੀਤਦੀ ਹੈ ਜਿਨ੍ਹਾਂ ਬੱਚਿਆਂ ਇੰਨੀ ਮਿਹਨਤ ਕੀਤੀ ਹੁੰਦੀ ਹੈ। ਕੁਝ ਨੰਬਰਸ ਪਾਰੋਂ ਅਸੀਂ ਕੀ ਕਹੀਦਾ, ਅਸੀਂ ਕਰੀਦਾ ਨਹੀਂ ਜੀ ਅਸੀਂ ਤਾਂ ਤੁਹਾਡੇ ਤੋਂ ਨਾਰਾਜ਼ ਹੋ ਗਏ ਹਾਂ, ਸਾਨੂੰ ਤਾਂ ਇੰਨੀ ਜ਼ਿਆਦਾ ਤਵੱਕੂਆਤ ਸਨ ਤੁਹਾਡੇ ਨਾਲ। ਐਪਰੀਸੀਏਸ਼ਨ, ਹੌਸਲਾ ਅਫਜ਼ਾਈ ਜ਼ਿੰਦਗੀ 'ਚ ਬੜਾ ਕੁਝ ਸ਼ਾਮਿਲ ਕਰਦੀ ਹੈ, ਪੋਜ਼ਿਟਿਵਿਟੀ ਲਿਆਉਂਦੀ ਹੈ ਸਾਡੇ ਅੰਦਰ, ਕੰਮ ਕਰਨ ਦੀ, ਮਿਹਨਤ ਕਰਨ ਦੀ ਹੋਰ ਲਗਨ ਪੈਦਾ ਕਰਦੀ ਹੈ। ਅੱਜ ਦੇ ਦਿਨ ਨੂੰ ਮਨਾਉਣ ਦਾ ਮਕਸਦ ਇਹੋ ਹੀ ਹੈ ਕਿ ਲੋਕਾਂ ਨੂੰ ਇਹ ਯਾਦ ਦਵਾਇਆ ਜਾਏ ਕਿ ਹੌਸਲਾ ਅਫਜ਼ਾਈ ਦੇ ਚੰਦ ਅਲਫਾਜ਼ ਜਿਹੜੇ ਨੇ ਨਾ, ਉਹ ਵਾਕਈ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਨੇ। ਇਸ ਦਿਨ ਦਾ ਮਕਸਦ ਸਿਰਫ ਸੋਚਣਾ ਨਹੀਂ ਹੈ ਬਲਕਿ ਅਮਲ ਕਰਨਾ ਹੈ। ਕਿਸੇ ਲਈ ਕੋਈ ਅੱਛਾ ਕੰਮ ਕਰਨਾ, ਕਿਸੇ ਦੀ ਤਾਰੀਫ ਕਰਨਾ, ਜਾਂ ਇੱਕ ਮਿਹਰਬਾਨ ਗੱਲ ਜਿਹੜੀ ਉਹ ਕਹਿ ਦੇਣਾ, ਐਪਰੀਸੀਏਸ਼ਨ ਦੀ ਹੁਣੇ ਮੈਂ ਗੱਲ ਕੀਤੀ ਹੈ, ਅਤੇ ਬੜਾ ਹੀ ਖੂਬਸੂਰਤ ਅਹਿਸਾਸ, ਚੰਗਾ ਅਹਿਸਾਸ ਹੁੰਦਾ ਹੈ ਕਿ ਜਿੱਦਾਂ ਕਿ ਵਸੀਮ ਭਾਈ ਪੇਜ 'ਤੇ ਆ ਗਏ, ਰੇਹਾ ਆ ਗਈ, ਨਿਮਰਾ ਮੈਨੂੰ ਇੰਨੀ ਚੰਗੀ ਤਰ੍ਹਾਂ ਵਿਸ਼ ਕਰਕੇ ਗਈ, ਮੇਰੇ ਕੁਲੀਗਸ, ਮੇਰੇ ਜਾਣਨ ਵਾਲੇ, ਮੇਰੇ ਲਿਸਨਰਸ ਜਿਹੜੇ ਨੇ ਉਹ ਬਹੁਤ ਅੱਛੇ ਤਰੀਕੇ ਨਾਲ ਵਿਸ਼ਿਸ ਪਹੁੰਚਾ ਰਹੇ ਨੇ। ਅਤੇ ਯਕੀਨ ਮੰਨੋ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਲਫ਼ਜ਼ਾਂ ਰਾਹੀਂ, ਅੱਖਰਾਂ ਰਾਹੀਂ ਬਿਲਕੁਲ ਵੀ ਬਿਆਨ ਨਹੀਂ ਕਰ ਸਕਦੇ, ਇਹ ਵੀ ਉਹਨਾਂ 'ਚੋਂ ਇੱਕ ਗੱਲ ਹੈ ਕਿ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਅੱਜ ਦੇ ਦਿਨ ਕਿਸੇ ਦੋਸਤ ਦੀ, ਫੈਮਿਲੀ ਦੀ, ਅਸਾਤਜ਼ਾ ਦੀ, ਕੁਲੀਗਸ ਦੀ ਜ਼ਰੂਰ ਤਾਰੀਫ ਕਰੋ, ਅਤੇ ਤੁਸੀਂ ਜ਼ਰੂਰ ਦੱਸੋ ਕਿ ਤੁਸੀਂ ਉਹਨਾਂ ਤੋਂ ਬੜੇ ਮੁਤਾਸਿਰ ਹੋ, ਤੁਸੀਂ ਉਹਨਾਂ ਤੋਂ ਬੜੇ ਇੰਸਪਾਇਰ ਹੋ, ਤੁਸੀਂ ਬੜਾ ਕੁਝ ਸਿੱਖਿਆ ਹੈ। ਛੋਟੇ ਛੋਟੇ ਕੰਮ ਜਿਹੜੇ ਨੇ ਉਹ ਸਾਨੂੰ ਜ਼ਿੰਦਗੀ 'ਚ ਐਡ ਕਰਨੇ ਚਾਹੀਦੇ ਨੇ। ਥੋੜ੍ਹੀ ਜਿਹੀ ਸਪੋਰਟ, ਮੋਰਲ ਸਪੋਰਟ ਜਿਹੜੀ ਉਹ ਵੀ ਬੜੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਹੀ ਹੌਸਲਾ ਅਫਜ਼ਾਈ ਦੇ ਕੁਝ ਅਲਫਾਜ਼ ਜਿਨ੍ਹਾਂ 'ਚ ਅਸੀਂ ਕਹਿੰਦੇ ਹਾਂ ਕਿ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡਾ ਤੁਹਾਡੇ ਨਾਲ ਤਾਲੁਕ ਹੈ, ਸਾਨੂੰ ਬੜਾ ਫਖਰ ਹੈ ਕਿ ਤੁਸੀਂ ਸਾਡੇ ਘਰ ਵਾਲੇ ਹੋ, ਮੈਨੂੰ ਬੜਾ ਫਖਰ ਹੈ ਕਿ ਤੂੰ ਮੇਰਾ ਭਰਾ ਹੈ, ਮੈਨੂੰ ਬੜਾ ਫਖਰ ਹੈ ਕਿ ਤੂੰ ਮੇਰੀ ਭੈਣ ਹੈ। ਸੋ ਇਸੇ ਤਰ੍ਹਾਂ ਹੀ ਕਿਸੇ ਦੇ ਨਾਲ ਹੋਣ ਦਾ ਹੌਸਲਾ ਕਿਸੇ ਨੂੰ ਦੇਣਾ, ਅਤੇ ਉਹਦੀ ਮਿਹਨਤ ਦੀ ਤਾਰੀਫ ਕਰਨਾ, ਹਰ ਕਦਮ 'ਤੇ ਉਹਦੇ ਨਾਲ ਰਹਿਣਾ, ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ 'ਚ ਬੜੀਆਂ ਜ਼ਰੂਰੀ ਨੇ। ਅੱਜ ਦੇ ਦਿਨ ਇਸ ਹਵਾਲੇ ਨਾਲ ਗੱਲਬਾਤ ਵੀ ਹੋਏਗੀ, ਤਫਸੀਲੀ ਗੱਲਬਾਤ ਵੀ ਹੋਏਗੀ, ਤੁਸੀਂ ਆਪਣੇ ਜ਼ਰੂਰ ਵਿਚਾਰ ਸਾਂਝੇ ਕਰਨੇ ਕਿ ਜੀ ਅਸੀਂ ਐਸਾ ਕਿਉਂ ਨਹੀਂ ਕਰਦੇ, ਅਸੀਂ ਦਿਲ ਖੋਲ੍ਹ ਕੇ ਕਿਸੇ ਦੀ ਤਾਰੀਫ ਆਖਿਰ ਕਿਉਂ ਨਹੀਂ ਕਰਦੇ, ਹਾਲਾਂਕਿ ਅਸੀਂ ਇਸ ਗੱਲ ਨੂੰ ਜਾਣ ਰਹੇ ਹੁੰਦੇ ਹਾਂ ਕਿ ਉਹਦੇ ਵਰਗਾ ਕੰਮ ਕੋਈ ਨਹੀਂ ਕਰਦਾ। ਇਹ ਤਾਂ ਉਹੀ ਗੱਲ ਹੋ ਗਈ ਨਾ, ਕੋਈ ਇੰਪਲਾਈ ਅਗਰ ਸਾਡੇ ਕੋਲ ਕੰਮ ਕਰ ਰਿਹਾ ਹੁੰਦਾ ਹੈ ਅਤੇ ਉਹ ਕਹਿੰਦਾ ਨਾ ਕਿ ਜੀ ਮੈਨੂੰ ਛੁੱਟੀ ਚਾਹੀਦੀ ਹੈ, ਤੁਸੀਂ ਕਹਿੰਦੇ ਹਾਂ ਤੇਰਾ ਕੰਮ ਕੌਣ ਕਰੇਗਾ, ਅਤੇ ਉਹ ਅਗਰ ਕਿਸੇ ਇਦਾਰੇ 'ਚ ਕੰਮ ਕਰ ਰਿਹਾ ਹੁੰਦਾ ਹੈ ਅਤੇ ਅਸੀਂ ਕਹੀਦਾ ਕਿ ਤੂੰ ਕਰਦਾ ਕੀ ਹੈ, ਜਿਸ ਵੇਲੇ ਛੁੱਟੀ ਦੀ ਗੱਲ ਹੁੰਦੀ ਹੈ ਤਾਂ ਫਿਰ ਪੁੱਛੀਦਾ ਕਿ ਤੇਰੇ ਹਿੱਸੇ ਦਾ ਕੰਮ ਕੌਣ ਕਰੇਗਾ। ਸੋ ਖੈਰ, ਹੁਣ ਸਾਡੇ ਵਾਸਤੇ ਵੀ ਇੱਕ ਜ਼ਰੂਰੀ ਕੰਮ ਹੈ, ਵੇਖੇ ਕੁਝ ਮੈਸੇਜਸ ਜਿਹੜੇ ਨੇ ਉਹਨਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਈਏ, ਕਿਉਂਕਿ ਬਹੁਤ ਸਾਰੇ ਸਾਡੇ ਸੁਣਨ ਵਾਲੇ ਸਾਨੂੰ ਸੁਣ ਰਹੇ ਨੇ। ਅਸਲਾਮ ਅਲੈਕੁਮ ਆਰਜੇ ਜ਼ੈਨਬ ਅਰਸ਼ਦ ਆਪੀ, ਵਾਲੇਕੁਮ ਅਸਲਾਮ, ਬਹੁਤ ਸਾਰੀਆਂ ਵਧਾਈਆਂ ਅਤੇ ਮੁਬਾਰਕਬਾਦ। ਅਬਦੁਲ ਹਮੀਦ ਬਰਫੀ ਵਾਲਾ, ਬਹੁਤ ਸ਼ੁਕਰੀਆ ਅਬਦੁਲ ਹਮੀਦ ਭਾਈ। ਉਮਰਕੋਟ ਤੋਂ ਮੈਸੇਜ ਆਇਆ ਜੀ, ਬਹੁਤ ਸ਼ੁਕਰੀਆ ਸਿਸਟਰ, ਹੈਪੀ ਬਰਥਡੇ, ਬਹੁਤ ਜ਼ਬਰਦਸਤ ਆਵਾਜ਼ ਹੈ, ਸੌਂਗ ਚਲਾ ਦਿਓ ਪਿੱਪਲਾਂ ਦੀ ਛਾਵੇਂ, ਤੁਹਾਡੇ ਨਾਂ ਦੀ ਮੈਨੂੰ ਸਮਝ ਨਹੀਂ ਆਈ। ਖੈਰ ਬਹੁਤ ਸ਼ੁਕਰੀਆ ਜੀ ਵਿਸ਼ਿਸ਼ ਦਾ ਅਤੇ ਦੁਆਵਾਂ ਦਾ। ਅਬਦੁਲ ਹਮੀਦ ਭਾਈ ਤੁਹਾਡਾ ਵੀ ਸ਼ੁਕਰੀਆ, ਸਾਜਿਦ ਬਹੁਤ ਬਹੁਤ ਸ਼ੁਕਰੀਆ, ਅਲੀ ਇਮਰਾਨ ਸਾਡੇ ਨਾਲ ਮੌਜੂਦ ਨੇ ਸ਼ਾਦ ਬਾਗ ਲਾਹੌਰ ਤੋਂ, ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਬਹੁਤ ਸ਼ੁਕਰੀਆ ਜੀ ਸਾਨੂੰ ਸੁਣ ਰਹੀਆਂ ਨੇ। ਪਰਵੀਨ ਸਾਹਿਬਾ ਵਿਸ਼ਿਸ਼ ਦਾ, ਦੁਆਵਾਂ ਦਾ ਬਹੁਤ ਸ਼ੁਕਰੀਆ। ਹਨੀਫ ਭਾਈ ਸਾਡੇ ਨਾਲ ਮੌਜੂਦ ਨੇ, ਬਹੁਤ ਸ਼ੁਕਰੀਆ। ਹਨੀਫ ਭਾਈ ਨੇ ਕਿਹਾ ਕਿ ਜ਼ੈਨਬ ਆਪੀ ਅੱਜ ਮੈਂ ਫਰੀ ਹਾਂ, ਕੰਮ ਸ਼ਾਮ ਕੋਈ ਖਾਸ ਨਹੀਂ ਹੈ, ਮੈਂ ਅਤੇ ਮੇਰੀ ਪੂਰੀ ਫੈਮਿਲੀ ਬਹਿ ਕੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ, ਜਜ਼ਾਕ ਅੱਲਾ ਜੀ, ਥੈਂਕ ਯੂ ਸੋ ਮਚ, ਸਭ ਦਾ ਬਹੁਤ ਸ਼ੁਕਰੀਆ ਹਨੀਫ ਭਾਈ। ਇਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਪੈਸ਼ਲੀ ਉਸਤਾਦ ਜੀਰਾ ਵੱਲੋਂ ਵੀ ਬਹੁਤ ਸਾਰੀਆਂ ਦੁਆਵਾਂ ਆ ਗਈਆਂ, ਥੈਂਕ ਯੂ ਜੀ।
ਪ੍ਰੋਗਰਾਮ ਸੁਣਨ ਦੀ ਗੱਲ ਕਰੀਏ ਤੇ ਉਸਮਾਨ ਅਲੀ ਤੁਸੀਂ ਸਾਨੂੰ ਕਮੈਂਟਸ ਕਰ ਰਹੇ ਹੋ, ਸਲਾਮ ਆਰ ਜੇ ਜ਼ੈਨਬ ਅਰਸ਼ਦ, ਵਾਲੇਕੁਮ ਅਸਲਾਮ, ਫੈਸਲਾਬਾਦ ਤੋਂ ਸ਼ਾਮਲ ਹੋ ਰਹੇ ਹੋ, ਰੱਬ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਵੈਰੀ ਵੈਰੀ ਹੈਪੀ ਬਰਥਡੇ, ਥੈਂਕ ਯੂ ਜੀ। ਖਾਲਿਦ ਮਲਿਕ ਆ ਗਏ ਸਾਡੇ ਰੈਗੂਲਰ ਲਿਸਨਰ, ਸਲਾਮ ਜ਼ੈਨਬ ਮੈਮ, ਵਾਲੇਕੁਮ ਅਸਲਾਮ, ਜਨਮਦਿਨ ਦੀਆਂ ਲੱਖਾਂ ਲੱਖਾਂ ਲੱਖ ਲੱਖ ਵਧਾਈਆਂ ਹੋਣ, ਰੱਬ ਤਾਲਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਤੇ ਦਿਲਾਂ ਵਾਲੀ ਖਵਾਹਿਸ਼ਾਂ ਨੂੰ ਹਮੇਸ਼ਾ ਪੂਰੀ ਕਰੇ। ਥੈਂਕ ਯੂ ਸੋ ਮਚ ਜੀ, ਇਨਸ਼ਾਅੱਲਾ, ਆਮੀਨ। ਫਾਤਮਾ ਅਸਲਮ ਸਾਡੇ ਨਾਲ ਮੌਜੂਦ ਨੇ, ਯਾਨੀ ਫਰੀ ਸਾਹਿਬਾ ਸਾਡੇ ਨਾਲ ਮੌਜੂਦ, ਥੈਂਕ ਯੂ ਸੋ ਮਚ ਜੀ, ਵਿਸ਼ਿਜ਼ ਦਾ, ਦੁਆਵਾਂ ਦਾ ਬਹੁਤ ਸ਼ੁਕਰੀਆ। ਜਿਉਂਦੇ ਵਾਸਤੇ ਰਹੋ, ਆਬਾਦ ਰਹੋ। 4471 ਇਜ਼ ਦੀ SMS ਨੰਬਰ, 4471 'ਤੇ ਤੁਹਾਡੇ ਮੈਸੇਜਿਸ, FM 101 ਲਾਹੌਰ ਦੇ ਪੇਜ 'ਤੇ ਲੈ ਰਹੇ ਹਾਂ ਤੁਹਾਡੇ ਕਮੈਂਟਸ। ਅਗਰ ਕਾਲ ਕਰਨਾ ਚਾਹੁੰਦੇ ਹੋ, ਫੋਨ ਕਰਨਾ ਚਾਹੁੰਦੇ ਹੋ, ਤਾਂ 042 ਦੇ ਇਜ਼ਾਫੀ ਕੋਡ ਨਾਲ ਫੋਨ ਨੰਬਰ ਨੂੰ ਡਾਇਲ ਕਰ ਸਕਦੇ ਹੋ, 111-0000-101 'ਤੇ ਤੁਸੀਂ ਸਾਨੂੰ ਕਾਲਸ ਰਾਹੀਂ ਵੀ ਜੁਆਇਨ ਕਰ ਸਕਦੇ ਹੋ। ਫਿਲਹਾਲ ਵੇਲਾ ਹੋ ਚੱਲਿਆ ਇੱਕ ਸੋਹਣੇ ਜਿਹੇ ਗੀਤ ਨੂੰ ਪਲੇ ਕਰਨ ਦਾ, ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੀ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ ਜੀ ਤੁਸੀਂ ਸਾਰੇ ਸੁਣ ਰਹੇ ਹੋ ਤੇ ਨਾਲ ਵਿਸ਼ਿਸ ਦਾ ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕਰ ਰਹੇ ਹੋ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਮੌਜੂਦ ਨੇ ਫਖਰੁਲ ਹਸਨ ਯਾਨੀ ਮਹਿਰੀਨ ਬਾਜਵਾ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਬਹੁਤ ਸਾਰੀਆਂ ਦੁਆਵਾਂ ਨਾਲ ਚਾਹਤ ਨਾਲ ਤੇ ਵਿਸ਼ਿਸ ਨਾਲ ਤੁਸੀਂ ਮੌਜੂਦ ਹੋ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਬਹੁਤ ਸ਼ੁਕਰੀਆ ਰਵੇ ਬਾਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਇਹਦੇ ਨਾਲ ਕਿਆ ਬਾਤ ਹੈ ਬਹੁਤ ਸਾਰੇ ਮੈਸੇਜਿਸ ਆ ਗਏ ਜੀ ਸਭ ਦਾ ਬਹੁਤ ਸ਼ੁਕਰੀਆ ਜਿਹੜੇ ਵੀ ਸਾਨੂੰ ਸੁਣਦੇ ਨੇ ਮੁਹੱਬਤ ਚਾਹਤ ਨਾਲ ਤੇ ਉਡੀਕ ਰੱਖਦੇ ਨੇ ਪ੍ਰੋਗਰਾਮ ਬਾਰੇ ਬਹੁਤ ਸ਼ੁਕਰੀਆ ਮਾਰਾ ਬੇਗ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਸਪੈਸ਼ਲੀ ਤੁਸੀਂ ਸਾਨੂੰ ਵਿਸ਼ ਕੀਤਾ ਯਾਦ ਰੱਖਿਆ ਆ ਅਤੇ ਇਹਦੇ ਨਾਲ ਐਪਰੀਸੀਏਸ਼ਨ ਦੀ ਗੱਲ ਕਰੇ ਹਾਂ ਹੌਸਲਾ ਅਫਜ਼ਾਈ ਦੀ ਗੱਲ ਕਰੇ ਹਾਂ ਕਿੰਨੀ ਕੁ ਜ਼ਿਆਦਾ ਲੋੜ ਹੁੰਦੀ ਹੈ ਸਾਨੂੰ ਆਪਣੀ ਜ਼ਿੰਦਗੀ 'ਚ ਹੌਸਲਾ ਅਫਜ਼ਾਈ ਦੀ ਅਤੇ ਮਾਨ ਵਧਾਉਣ ਵਾਲੇ ਅਗਰ ਆਸੇ ਪਾਸੇ ਮੌਜੂਦ ਹੋਣ ਨਾਲ ਮੌਜੂਦ ਹੋਣ ਤਾਂ ਉਹਨਾਂ ਬਾਰੇ ਵੀ ਜ਼ਰੂਰ ਕੁਝ ਕਿਹਾ ਕਰੋ ਜਿਹੜੇ ਤੁਹਾਡੇ ਵਾਸਤੇ ਇੰਨੀ ਐਫਰਟਸ ਕਰਦੇ ਨੇ ਇੰਨੀਆਂ ਮਿਹਨਤਾਂ ਕਰਦੇ ਨੇ ਆਪਣੀ ਜ਼ਿੰਦਗੀ 'ਚ ਸਿਰਫ ਔਰ ਸਿਰਫ ਇਸ ਵਾਸਤੇ ਕਿ ਤੁਸੀਂ ਪੁਰਸਕੂਨ ਰਹੋ ਤੁਹਾਡੀ ਜ਼ਿੰਦਗੀ ਜਿਹੜੀ ਉਹ ਬਿਹਤਰੀਨ ਰਹੇ ਉਹਨਾਂ ਦਾ ਮਾਣ ਜ਼ਰੂਰ ਵਧਾਇਆ ਕਰੋ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਹੋਰ ਕਰਨੀਆਂ ਸੀ ਲੇਕਿਨ ਕਰਦੇ ਰਹਾਂਗੇ ਜੀ ਸਾਥ ਰਹੇਗਾ ਤੁਹਾਡਾ ਸਾਡਾ ਹੁਣ ਤੋਂ ਲੈ ਕੇ ਠੀਕ ਠੀਕ ਠੀਕ 3 ਵਜੇ ਤਾਈਂ ਬੜੇ ਮਜ਼ੇਦਾਰ ਜੇ ਮੈਸੇਜਿਸ ਆ ਰਹੇ ਨੇ ਅੱਛਾ ਵਾਕਈ ਏ ਆਈ ਨੇ ਆ ਕੇ ਨਾ ਬੜੀਆਂ ਚੀਜ਼ਾਂ ਨੂੰ ਆਸਾਨ ਵੀ ਕਰਦਾ ਹੈ ਅਤੇ ਬੜਾ ਤੁਹਾਨੂੰ ਨਾ ਸਪੈਸ਼ਲ ਫੀਲ ਵੀ ਕਰਾਇਆ ਹੁਣ ਦਾ ਜਿਹੜਾ ਜਨਮ ਦਿਹਾੜਾ ਨਾ ਆਈ ਦਾ ਉਹ ਏ ਆਈ ਆਉਣ ਤੋਂ ਬਾਅਦ ਬੜਾ ਹੀ ਵੱਖਰਾ ਜਿਹਾ ਹੈ ਬੜੀਆਂ ਮਜ਼ੇਦਾਰ ਜਿਹੀਆਂ ਪਿਕਚਰਸ ਕੁਝ ਹਸੀਨ ਯਾਦਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਹੋ ਰਹੀਆਂ ਨੇ ਅਤੇ ਦੁਬਾਰਾ ਤੋਂ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੀਡੀਐਮਏ ਨੇ ਸੂਬੇ ਭਰ 'ਚ ਮੌਨਸੂਨ ਬਾਰਿਸ਼ਾਂ ਦੇ ਨਵੇਂ ਅਤੇ ਆਖਰੀ ਸਪੈਲ ਬਾਰੇ ਅਲਰਟ ਜਿਹੜਾ ਉਹ ਵੀ ਜਾਰੀ ਕਰਤਾ ਜਿਹਦੇ ਮੁਤਾਬਿਕ 12 ਤੋਂ 17 ਸਤੰਬਰ ਤੱਕ ਸੂਬੇ ਦੇ ਬੇਸ਼ਤਰ ਜਿਹੜੇ ਅਜ਼ਲਾ ਨੇ ਉਹਨਾਂ 'ਚ ਬਾਰਿਸ਼ਾਂ ਦੀ ਪੇਸ਼ਗੋਈ ਜਿਹੜੀ ਉਹ ਕੀਤੀ ਗਈ ਹੈ ਇਹ ਆਖਰੀ ਸਪੈਲ ਹੈ ਜੀ ਸੋ ਇਸ ਹਵਾਲੇ ਨਾਲ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਜਾਣਕਾਰੀ ਦਿੱਤੀ ਜਾਏ ਅਤੇ ਇਹਦੇ ਨਾਲ ਅੱਜ ਦੇ ਦਿਨ ਦੇ ਹਵਾਲੇ ਨਾਲ ਵੇਖਿਆ ਜਾਏ ਤਾਂ ਵਰਲਡ ਡੋਲਫਿਨ ਡੇ ਜਿਹੜਾ ਉਹ ਵੀ ਮਨਾਇਆ ਜਾ ਰਿਹਾ ਹਰ ਸਾਲ 12 ਸਤੰਬਰ ਨੂੰ ਵਰਲਡ ਡੋਲਫਿਨ ਡੇ ਜਿਹੜਾ ਉਹ ਮਨਾਇਆ ਜਾਂਦਾ ਹੈ ਇਹਨੂੰ ਬੈਨ ਉਲ ਅਕਵਾਮੀ ਡੋਲਫਿਨ ਡੇ ਅਤੇ ਡੋਲਫਿਨ ਆਗਾਹੀ ਦਾ ਦਿਨ ਵੀ ਕਿਹਾ ਜਾਂਦਾ ਹੈ ਡੋਲਫਿਨਸ ਜਿਹੜੇ ਨੇ ਉਹ ਬਿਲਕੁਲ ਇਨਸਾਨ ਦੋਸਤ ਹੁੰਦੇ ਨੇ ਡੋਲਫਿਨਸ ਦੇ ਬਾਰੇ 'ਚ 3 ਦਿਲਚਸਪ ਜਿਹੜੀਆਂ ਗੱਲਾਂ ਨੇ ਇੱਕ ਤਾਂ ਇਹਨਾਂ ਦੇ ਨਾਂ ਹੁੰਦੇ ਨੇ ਹਰ ਡੋਲਫਿਨ ਜਿਹੜੀ ਹੈ ਉਹਨਾਂ ਦੀ ਆਪਣੀ ਇੱਕ ਸਿਟੀ ਹੁੰਦੀ ਹੈ ਜਿਹਦੇ ਨਾਲ ਉਹ ਇੱਕ ਦੂਜੇ ਨੂੰ ਪੁਕਾਰਦੇ ਨੇ ਬਿਲਕੁਲ ਇਨਸਾਨਾਂ ਤਰ੍ਹਾਂ ਕਿਆ ਬਾਤ ਹੈ ਕੁਝ ਇੰਟਰਸਟਿੰਗ ਗੱਲਾਂ ਮੈਂ ਪੜ੍ਹਦੀ ਸੀ ਅਤੇ ਮੈਂ ਸੋਚਿਆ ਕਿ ਵਾਹ ਵਾਹ ਇਹਨੂੰ ਵੀ ਅਸੀਂ ਜ਼ਰੂਰ ਐਡ ਕਰਾਂਗੇ ਇਹ ਸਮਾਜੀ ਜਾਨਵਰ ਹੈ ਜੀ ਇਹ ਗਰੋਹ ਯਾਨੀ ਪੋਟ 'ਚ ਰਹਿੰਦੇ ਨੇ ਅਤੇ ਇੱਕ ਦੂਜੇ ਦਾ ਖਿਆਲ ਰੱਖਦੇ ਨੇ ਮਿਲ ਕੇ ਸ਼ਿਕਾਰ ਕਰਦੇ ਨੇ ਅਤੇ ਜਿਹੜੇ ਵੀ ਜ਼ਖਮੀ ਸਾਥੀ ਹੁੰਦੇ ਨੇ ਉਹਨਾਂ ਦੀ ਮਦਦ ਵੀ ਜ਼ਰੂਰ ਕਰਦੇ ਨੇ ਅਤੇ ਦਰਿਆਈ ਡੋਲਫਿਨ ਮਾਹੌਲ ਦੀ ਸਿਹਤ ਜਿਹੜੀ ਆ ਉਹ ਦੱਸਦੀ ਹੈ ਜਿੱਥੇ ਦਰਿਆਈ ਡੋਲਫਿਨਸ ਮੌਜੂਦ ਹੋਣ ਉੱਥੇ ਆਬੀ ਮਾਹੌਲ ਆਮ ਤੌਰ 'ਤੇ ਸਿਹਤਮੰਦ ਹੁੰਦਾ ਹੈ ਲੇਕਿਨ ਬਦਕਿਸਮਤੀ ਇਹੋ ਹੀ ਹੈ ਕਿ ਤਮਾਮ ਦਰਿਆਈ ਡੋਲਫਿਨਸ ਜਿਹੜੀਆਂ ਨੇ ਨਾ ਉਹਨਾਂ ਦੀਆਂ ਨਸਲਾਂ ਖਤਰੇ 'ਚ ਨੇ ਇਸ ਦਿਨ ਨੂੰ ਮਨਾਉਣ ਦਾ ਮਕਸਦ ਸਿਰਫ ਇਹੋ ਹੀ ਹੈ ਕਿ ਆਗ ਹੀ ਪੈਦਾ ਕੀਤੀ ਜਾਏ ਥੋੜ੍ਹੇ ਸਭ ਤੀਕਰ ਇਸ ਗੱਲ ਨੂੰ ਪਹੁੰਚਾਇਆ ਜਾਏ ਕਿ ਅਸੀਂ ਇਸ ਦਿਨ ਕੀ ਕਰ ਸਕਦੇ ਹਾਂ ਪਲਾਸਟਿਕ ਦਾ ਇਸਤੇਮਾਲ ਜਿਹੜਾ ਉਸਨੂੰ ਘੱਟ ਤੋਂ ਘੱਟ ਕਰੋ ਸਮੁੰਦਰ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ ਡੋਲਫਿਨਸ ਦੇ ਤਹੱਫ਼ੁਜ਼ ਲਈ ਕੰਮ ਕਰੋ ਅਤੇ ਜਿਹੜੀਆਂ ਵੀ ਤਨਜ਼ੀਮਾਂ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਅਤੇ ਲੋਕਾਂ 'ਚ ਆਗ ਹੀ ਜਿਹੜੀ ਹੈ ਉਹ ਜ਼ਰੂਰ ਫੈਲਾਓ ਜਿਹੜੀ ਕਿ ਬਹੁਤ ਜ਼ਰੂਰੀ ਗੱਲ ਹੈ ਆਬੀ ਹਯਾਤ ਜਿਹੜੀਆਂ ਨੇ ਨਾ ਉਹਨਾਂ ਨੂੰ ਮਹਿਫੂਜ਼ ਰੱਖਣਾ ਵੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਅੱਜ ਦੇ ਦਿਨ ਦੇ ਹਵਾਲੇ ਨਾਲ ਮਜ਼ੀਦ ਵੀ ਕੀ ਕੁਝ ਹੈ ਅੱਜ ਦੇ ਪ੍ਰੋਗਰਾਮ 'ਚ ਜਿਹੜਾ ਸ਼ਾਮਿਲ ਹੋਣ ਜਾ ਰਿਹਾ ਹੈ ਸਭ ਕੁਝ ਜਾਣਨ ਵਾਸਤੇ ਸਭ ਕੁਝ ਸੁਣਨ ਵਾਸਤੇ ਤੁਹਾਨੂੰ ਰਹਿਣਾ ਹੋਏਗਾ ਰੇਡੀਓ ਪਾਕਿਸਤਾਨ FM 101 ਦੇ ਨਾਲ ਨਾਲ ਯਾਨੀ ਸਾਡੇ ਨਾਲ ਨਾਲ ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਜ਼ੈਨਬ ਅਰਸ਼ਦ ਨਾਲ 4471 ਇਜ਼ ਦੀ SMS ਨੰਬਰ 4471 ਤੇ ਤੁਹਾਡੇ ਮੈਸੇਜਿਸ FM 101 ਲਾਹੌਰ ਦੇ ਪੇਜ 'ਤੇ ਤੁਹਾਡੇ ਕਮੈਂਟਸ ਜਿਹੜੇ ਨੇ ਸਾਨੂੰ ਮੌਸੂਲ ਹੋ ਰਹੇ ਨੇ ਪੋਸਟ ਮੌਜੂਦ ਹੈ ਜੀ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ ਸ਼ਾਮਿਲ ਹੋ ਸਕਦੇ ਹੋ ਸਾਥ ਦੇ ਸਕਦੇ ਹੋ ਅਤੇ ਸਾਥ ਨਿਭਾ ਸਕਦੇ ਹੋ ਵੇਲਾ ਹੋ ਚੱਲਿਆ ਨਿਊਜ਼ ਹੈਡਲਾਈਨਸ ਦਾ ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101

0: जी जनाब जी आनू कहने वेलकम तक खुश आमदीद रेडियो पाकिस्तान 101 FM दिलाहौर स्टूडियोज तो ज़ैनब अरशद मौजूद है हौसला अफजाई की गलबात करें लाइव कॉल्स में शामिल करते हैं क्योंकि साढ़े नाल यह इतराजात तो शिकवे गिले होंगे ने कि लाइव कॉल्स उसे ज़्यादा नहीं लेंदे चलो जी प्रोग्राम जी हुणे हुणे लाइव कॉल में वेखते हैं देखते हैं सब तो पहला कौन मौजूद ने की कहना चाहते हैं 111-000-101 अस्सलाम वालेकुम
1: जी बिस्मिल्लाह वालेकुम सलाम आपी जी की हाल जे बोतिया मुबारक भरा लो भैन बोतिया मुबारक साल गिरा दी
0: बड़ी मेहरबानी अब्दुल हमीद भाई जूंदे बसते रहो बिलकुल बिलकुल शहजाद भाई जूंदे बसते रहो आबाद रहो मैं होल्ड कराया ना मेनु लगे अब्दुल हमीद भाई ने थैंक यू जी
1: बिलकुल करना चाहिए एक दूजे का ख्याल रखना चाहिए
0: बिलकुल
1: एक दूजे की मदद करनी चाहिए जेड़ा कोई मुश्किल है मुश्किल हल करनी चाहिए दुख दुख सांझे रखने चाहिए
0: बिलकुल ठीक है सोना मैसेज दिता है शहजाद भाई पाकिस्तान जिंदाबाद पाकिस्तान पाइंदाबाद बहुत शुक्रिया जी शहजाद भाई साडे नाल मौजूद रहे असी होल्ड ते कराई कॉल और फिर कॉल्स भी दो तीन मैं लईयां ने उन्हां नूं भी इनकलूड करांगे जी अस्सलाम वालेकुम कौन साडे नाल
2: वालेकुम अस्सलाम एंड अस्सलाम वालेकुम FM 101 रेडियो पाकिस्तान से आपको वेलकम खुशामदीद जी आयानु अहलन वसहलन मरहबा बली करी आयानु ते बखैर अगले एंड वेरी वेरी गुड आफ्टरनून कैसी हैं आप
0: मौजन जी अल्हम्दुलिल्लाह हमारा बेग तुसी ठीक हो
2: अल्हम्दुलिल्लाह मैं ठीक हूँ मेरी कॉल में ना शोर बहुत ज्यादा आ रहा है
0: बिल्कुल भी नहीं आ रहा
2: मेरी तरफ आ रहा है
0: अच्छा तुम्हारी तरफ अच्छा
2: और जनाब अभी आपको मेरी तरफ से मेरी फैमिली की तरफ से हैप्पी बर्थडे टू यू अल्लाह पाक आपको सेहत भरी लंबी जिंदगी दे सलामत रहे खुश रहे आबाद रहे अल्लाह ताला आपके नसीब बहुत बहुत अच्छे करे और बहुत सारी बेस्ट विशेस और अंकल के लिए भी अंकल की भी आज हैप्पी बर्थडे हम अगर सुन रहे हैं तो मेरी तरफ से उनको भी बहुत सारी विशेस और बहुत ज्यादा मुबारकबाद
0: थैंक यू हमारा बेग बिल्कुल थोड़ियां दुआवां उन्हां तिकर भी पहुंच गईयां बहुत शुक्रिया जी जूंदे बसदे रहो आज सेकंड कॉल थोड़ी मिल गई है बगैर किसी मेहनत तो
2: बहुत मुझे पता है उम्मीद नहीं थी कि इतनी जल्दी मेरी कॉल मिलेगी लेकिन अल्हम्दुलिल्लाह मेरी कॉल मिल गई और हो सके ना तो ताहिर अब्बास का गाना मेरी तरफ से अपने लिए और अंकल के लिए डेडिकेट करना है
0: केड़ा वाला
2: तेनु वेख वेख जीने आ
0: अच्छा जी चलो चलाने हैं ठीक है
2: बहुत शुक्रिया जहाँ तक आपकी और मेरी आवाज जा रही है तो सलामती की दुआ ओके
0: अल्लाह हाफिज थैंक यू सो मच हमारा बेग हमारा बेग साढ़े नाल मौजूद रही हैं क्या बात है हमारा दी हुणे हुणे कॉल मिल गई है मैनु बड़ा ही चंगा लगा है वेखदे हां जी अगले जी कौन है की कहना चाहते हैं अस्सलाम वालेकुम
3: वालेकुम अस्सलाम
0: एहसन खान
3: एहसन खान बखर आले
0: जी एहसन खान ठीक हो
3: अल्हम्दुलिल्लाह अल्लाह दा शुक्र और बहुत बहुत मुबारकबाद थानू
0: थैंक यू सो मच एहसन बहुत शुक्रिया
3: पिछले शो दे विच भी मेरी कॉल मिली लेकिन ड्रॉप हो गई
0: अच्छा
3: साडे वल्लों साडे सारे शमसी कलाब वालों
0: ठीक है
3: बहुत बहुत मुबारक अल्लाह पाक थोड़ी जिंदगी लंबी करे
0: जजाक अल्लाह सुमान
3: ये सलामती आली होए
0: तुसी भी जिंदे रहो
3: अंकल जी वास्ते भी बहुत सारी सेम दुआ
0: बहुत शुक्रिया
3: आज पता लगा के तुसा एक दिन यानी के जन्म
0: दिवस बिल्कुल बिल्कुल साडा एको ही दिन है
3: खुशकिस्मती होंदी बंदे दी
0: जी जी जी जी जी
3: वालदैन नाल बंदा मिल के इकट्ठी सेलिब्रेट करे
0: जी बिल्कुल ऐसा ही है बिल्कुल ऐसा ही है
3: बहुत अच्छा शो है थोड़ा
0: थैंक यू सो मच ऐसा ना सी मान क्यों नहीं बढ़ांदे टॉपिक दे आने हां
3: टॉपिक दे असल ना कुछ लोग होंदे ने जेड़े मान नहीं बढ़ांदे एक ने वो बल्कि भी चुकीड़े करना शुरू कर देंदे एक
0: वजह की समझते
3: काम दे विच कुछ ना कुछ कमी रह जांदी है बस ये उन लोगों की नुक्ते नजर आंदा है ना मैं अगर कोई काम करदा पिया मैं अपने नुक्ते नजर नाल काम करना है ओदे विच कुछ कमियां हो सकदियां ने दूसरा बंदा वो काम हो तरीके नाल कर रहे ते अगर वो कवे ਨਹੀਂ ਨਹੀਂ ਇੰਜ ਤੇ ਨਹੀਂ ਠੀਕ, ਇੰਜ ਠੀਕ ਹੈ ਉਹ ਬਈ ਤੇਰਾ ਆਪਣਾ ਕੰਮ ਹੈ ਸਾਡਾ ਆਪਣਾ ਕੰਮ ਹੈ, ਅਸੀਂ ਆਪਣੇ ਨਜ਼ਰੀਏ ਨਾਲ ਚੱਲਣਾ ਹੈ, ਕਿਸੇ ਦੀ ਨਜ਼ਰੀਆਤ ਤੇ ਚੱਲਾਂਗੇ ਤੇ ਫਿਰ ਸਾਡੀ ਤੇ ਉਹ ਗੱਲ ਨਹੀਂ ਰਹਿ ਜਾਏਗੀ ਨਾ।
0: ਠੀਕ ਹੋ ਗਿਆ ਜੀ, ਠੀਕ ਹੋ ਗਿਆ, ਜ਼ਬਰਦਸਤ।
3: ਦੋ ਤਿੰਨ ਤਰੀਕੇ ਹੁੰਦੇ ਕੰਮ ਕਰਨ ਦੇ, ਚਾਰ ਤਰੀਕੇ ਹੁੰਦੇ ਨੇ, ਕੋਈ ਕਿਸੇ ਤਰੀਕੇ ਨਾਲ ਕਰਦਾ ਕੋਈ ਕਿਸੇ ਤਰੀਕੇ ਨਾਲ, ਤੁਸੀਂ ਬਲਕਿ ਉਹਨੂੰ ਐਪਰੀਸ਼ੀਏਟ ਕਰੋ ਕਿ ਯਾਰ ਤੁਸੀਂ ਜਿਹੜੇ ਤਰੀਕੇ ਨਾਲ ਕਰਦੇ ਪਏ ਉਹ ਠੀਕ ਹੈ,
0: ਬਿਲਕੁਲ
3: ਮੈਂ ਇਸ ਤਰੀਕੇ ਨਾਲ ਕਰ ਰਿਹਾ, ਇਸ ਤਰੀਕੇ ਤੁਸੀਂ ਵੀ ਕੋਸ਼ਿਸ਼ ਕਰੋ।
0: ਸਹੀ
3: ਹੋ ਗਿਆ, ਇੱਕਦਮ ਹੀ ਅਸੀਂ ਉਸਦੇ ਸਾਰੀ ਮਿਹਨਤ ਨੂੰ ਮੁਸਤਰਦ ਕਰਕੇ ਆਪ ਜੱਜ ਬਣ ਕੇ ਆਪ ਵਕੀਲ ਬਣ ਜਾਂਦੇ, ਸਾਰਾ ਕੁਝ ਮਸਲਾ ਹੱਲ ਕਰ ਦਿੰਦੇ।
0: ਕੀ ਬਾਤ,
3: ਅਗਲਾ ਬੰਦਾ ਉਸ ਤੋਂ ਬਾਅਦ ਯਾਨੀ ਕਿ ਬਹੁਤ ਜ਼ਿਆਦਾ ਮਾਯੂਸ ਹੋ ਜਾਂਦੇ ਕਿ ਸ਼ਾਇਦ ਮੈਂ ਬਹੁਤ ਵੱਡੀ ਗਲਤੀ ਕਰ ਛੱਡੀ।
0: ਹਾਂ ਹਾਂ ਹਾਂ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਸਰ, ਬਹੁਤ ਸ਼ੁਕਰੀਆ, ਬਹੁਤ ਅੱਛੇ ਤਰੀਕੇ ਨਾਲ।
3: ਥੋੜਾ ਥੋੜਾ ਜੀ ਐਪਰੀਸ਼ੀਏਟ ਕਰੋਗੇ ਤੇ ਉਹਦਾ ਹੌਸਲਾ ਵਧੇਗਾ ਤੇ ਅੱਗੇ ਵਧੇਗਾ।
0: ਐਸਾ ਹੀ ਹੈ, ਥੈਂਕ ਯੂ ਸਰ।
3: ਤੇ ਆਉਣ ਵਾਲੇ ਵਕਤ ਵਿੱਚ ਉਹ ਤੁਹਾਡੇ ਨਾਲ ਵੀ ਅੱਛਾ ਕੰਮ ਕਰ ਲਵੇ,
0: ਬਹੁਤ ਅੱਛੀ ਗੱਲ।
3: ਜਦੋਂ ਅਸੀਂ ਉਹਨੂੰ ਯਾਨੀ ਕਿ ਮਾਯੂਸ ਕਰਦੇ ਹਾਂ ਫਿਰ ਮਾਮਲਾ ਖਰਾਬ ਹੋ ਜਾਂਦੇ ਨੇ। ਬਾਕੀ ਸਾਡੇ ਜਿੰਨੇ ਭੈਣ ਭਰਾ ਸੁਣਦੇ ਪੈਣ ਉਹਨਾਂ ਮੇਰੇ ਵੱਲੋਂ ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਅਹਿਸਨ ਖਾਨ ਸਾਡੇ ਨਾਲ ਮੌਜੂਦ ਰਹੇ, ਅਹਿਸਨ ਖਾਨ ਭੱਕਰ ਵਾਲੇ, ਕੀ ਬਾਤ ਹੈ ਜੀ, ਚੌਥੀ ਗੱਲ ਲੈਣੇ ਆ ਜੀ। ਅਸਲਾਮ ਅਲੈਕੁਮ।
4: ਅਸਲਾਮ ਅਲੈਕੁਮ ਜ਼ੈਨਬ ਜੀ।
0: ਵਾਲੇਕੁਮ ਅਸਲਾਮ, ਕੌਣ ਸਾਡੇ ਨਾਲ?
4: ਅਬਦੁਲ
0: ਸਤਾਰ ਜੀ, ਆਏ ਨੂੰ ਕਹਿੰਦੇ ਆ ਪ੍ਰੋਗਰਾਮ ਚ, ਲਾਹੌਰ ਹੋ ਕੇ ਮੁਲਤਾਨੋਂ ਹੀ ਫੋਨ ਕਰ ਰਹੇ ਹੋ?
4: ਜ਼ੈਨਬ ਮੈਂ ਇੱਥੇ ਹੈਗਾ, ਮਿਸਰੀ ਸ਼ਾਹ ਬਦਾਮੀ ਬਾਗ ਹੈਗੇ
0: ਆ। ਅੱਛਾ, ਇਸ ਵੇਲੇ ਲਾਹੌਰ ਹੋ ਜੀ, ਚਲੋ ਚੰਗੀ ਗੱਲ ਹੈ। ਪ੍ਰੋਗਰਾਮ ਸੁਣਦੇ ਪਏ ਹੋ?
4: ਯੈਸ ਯੈਸ, ਈਦ ਵਾਲੇ ਦਿਨ ਈਦ ਤੋਂ ਇੱਕ ਦਿਨ ਪਹਿਲੇ ਗਾਣਾ ਸੁਣਾਇਆ ਸੀ ਤੁਸੀਂ ਮੈਨੂੰ।
0: ਮੈਂ ਸੁਣਾਇਆ ਸੀ? ਨਾ ਕਰੋ,
4: ਚਲੋ
0: ਅੱਜ ਵੀ ਚੱਲ ਜਾਏਗਾ, ਉਸ ਦਿਨ ਦਾ ਚੱਲਿਆ, ਅੱਜ ਚੱਲੇਗਾ ਦੁਬਾਰਾ।
4: ਮੇਰੀ ਗੱਲ
0: ਸੁਣੋ,
4: ਜਿਵੇਂ ਬਹੁਤ ਆਰਜੇ ਚੰਗੇ,
0: ਬਹੁਤ ਅੱਛਾ ਜੀ ਜੀ, ਬਿਲਕੁਲ ਬਿਲਕੁਲ।
4: ਉਹ ਤੁਹਾਡੀ ਤਾਰੀਫ ਕਰ ਰਹੇ ਸੀ ਇੱਕ ਦਿਨ।
0: ਅੱਛਾ, ਮਿਹਰਬਾਨੀ ਉਹਨਾਂ ਦੀ।
4: ਥੋੜਾ
0: ਜਿਹਾ ਇੰਤਜ਼ਾਰ ਫਰਮਾਓ, ਠੀਕ ਹੈ? ਬੜੀ ਤਸੱਲੀ ਨਾਲ, ਬੜੇ ਸਕੂਨ ਨਾਲ ਤੁਸੀਂ ਕਾਲ ਕੀਤੀ ਹੈ, ਕਿਆ ਬਾਤ ਹੈ ਜੀ, ਗਾਣਾ ਲਾਜ਼ਮੀ ਸੁਣਾ ਦਿਓ, ਸੁਣਾ ਦਿਆਂਗੇ। ਸਨੀ ਚਿਨੀਓਟੀ, ਹੈਪੀ ਬਰਥਡੇ ਜ਼ੈਨਬ, ਥੈਂਕ ਯੂ ਸੋ ਮਚ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਵੈਲਕਮ। ਸਾਨੂੰ ਕਹਿ ਰਹੇ ਹੋ ਲਾਹੌਰ ਤੋਂ, ਮੇਰਾ ਹਾਲ ਪੁੱਛ ਰਹੇ ਹੋ, ਮੈਂ ਠੀਕ ਠਾਕ। ਹੋਰ ਵੱਲ ਲਓ, ਸਾਡੀ ਵੀ ਹਾਜ਼ਰੀ ਲਾ ਦਿਓ, 2:10 'ਤੇ ਟਿਊਨ ਕਰਾਂਗਾ ਹੈ ਮੈਂ ਮੈਸੇਜ। ਓਏ ਹੋਏ ਹੋਏ, ਕਿਆ ਬਾਤ ਹੈ, ਕੈਸਾ ਐਕੋਰੇਟ ਨਾ, ਮੈਂ ਮੈਸੇਜ ਪੜਿਆ 2:11 ਤੇ ਮੈਂ ਓਨਰ ਕੀਤਾ 2:10 ਤੇ, ਤੁਸੀਂ ਕਿਹਾ ਮੈਂ ਸੁਣਨਾ ਸ਼ੁਰੂ ਕਰਾਂਗਾ। ਉਮੀਦ ਕਰਾਂਗੀ ਕਿ ਤੁਸੀਂ ਸੁਣ ਲਿਆ ਹੋਏਗਾ, ਪ੍ਰੈਜੈਂਟ ਲਾ ਦਿਓ, ਲੱਗ ਗਈ ਜੀ। ਵਿਸ਼ਿਸ਼ ਦਾ, ਦੁਆਵਾਂ ਦਾ ਬਹੁਤ ਸ਼ੁਕਰੀਆ। ਸਾਇਮ ਤਬੱਸਮ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੇਰਾ ਹਾਲ ਪੁੱਛ ਰਹੇ ਹੋ ਮੈਡਮ ਜ਼ੈਨਬ ਅਰਸ਼ਦ ਸਾਹਿਬਾ, ਬਹੁਤ ਅੱਛਾ ਪ੍ਰੋਗਰਾਮ ਹੈ, ਅੰਦਾਜ਼ ਵੀ ਤੁਹਾਡਾ ਚੰਗਾ ਹੈ, ਕਮਾਲ ਹੈ, ਜ਼ਬਰਦਸਤ ਹੈ, ਗੱਲਾਂ ਵੀ ਜ਼ਬਰਦਸਤ ਕਰਦੇ ਹੋ। ਰੱਬ ਤਾਲਾ ਤੁਹਾਡੇ ਤੋਂ ਰਾਜ਼ੀ ਹੋਏ, ਖੁਸ਼ ਹੋਏ। ਮੈਂ ਪੈਰਿਸ ਫਰਾਂਸ 'ਚ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਵਾਂ, ਇੱਕ ਸੌਂਗ ਚਲਾ ਦਿਓ, ਰੌਲਾ ਮੇਰੇ ਢੋਲੇ ਦਾ। ਅੱਛਾ ਜੀ, ਵਾਹ ਵਾਹ ਵਾਹ ਵਾਹ, ਬਹੁਤ ਨਵਾਜ਼ਿਸ਼ ਹੋਏਗੀ ਤੁਹਾਨੂੰ ਅਤੇ ਪੂਰੀ ਟੀਮ ਨੂੰ, ਤਮਾਮ ਸੁਣਨ ਵਾਲੇ ਨੂੰ ਮੁਹੱਬਤਾਂ ਭਰਿਆ ਸਲਾਮ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ, ਕਿਆ ਜ਼ਬਰਦਸਤ ਟਾਈਟਲ ਹੈ ਜੀ। ਮੁਹੰਮਦ ਨਈਮ ਟੇਲਰ ਸਾਨੂੰ ਸੁਣਦੇ, ਮਾਸ਼ਾਅੱਲਾ ਜੀ, ਗੁੱਡ ਸ਼ੋਅ, ਥੈਂਕ ਯੂ ਸੋ ਮਚ, ਸਭ ਨੂੰ ਸਲਾਮ ਦੇ ਰਹੇ ਹੋ। ਵਾਲੇਕੁਮ ਅਸਲਾਮ, ਸਦਾ ਸਲਾਮਤ ਰਹੋ ਬੇਟਾ, ਰੱਬ ਤਾਲਾ ਨਸੀਬ ਅੱਛੇ ਕਰੇ। ਮੇਰਾ ਬੇਟਾ ਹਸੀਬ ਵੀ ਤੁਹਾਨੂੰ ਸੁਣ ਰਿਹਾ, ਜ਼ਬਰਦਸਤ ਜੀ। ਜ਼ੇਬੁੱਲਾ ਆ ਗਏ ਪ੍ਰੋਗਰਾਮ 'ਚ, ਥੈਂਕ ਯੂ ਸੋ ਮਚ। ਜ਼ੇਬੁੱਲਾ ਪਠਾਨ ਫਰੋਮ ਪੇਸ਼ਾਵਰ, ਬਾਜੋੜ, ਸਲਾਮ ਟੂ ਮਾਈ ਸਵੀਟ ਆਪੀ, ਕੀ ਹਾਲ ਨੇ ਤੁਹਾਡੇ? ਮਾਸ਼ਾਅੱਲਾ ਜੀ, ਆਵਾਜ਼ ਬੜੀ ਅੱਛੀ ਹੈ, ਤਮਾਮ ਲਿਸਨਰਸ ਨੂੰ ਸਪੈਸ਼ਲ ਸਲਾਮ। ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ, ਜੁੰਦੇ ਬਸਤੇ ਰਹੋ, ਆਬਾਦ ਰਹੋ। ਮੁਹੰਮਦ ਰਜ਼ਾ ਚੌਧਰੀ ਵੱਲੋਂ ਟੇਰੋ ਟੇਰ ਦੁਆਵਾਂ ਆ ਗਈਆਂ, ਕਿਆ ਬਾਤ ਹੈ ਰਜ਼ਾ, ਥੈਂਕ ਯੂ ਜੀ। ਸ਼ਮਸੀ ਰੇਡੀਓ ਲਿਸਨਰਸ ਕਲੱਬ ਲਾਹੌਰ ਦੀ ਆਰਜੇ ਲਾਹੌਰ ਤੋਂ ਆਰਜੇ ਜ਼ੈਨਬ ਅਰਸ਼ਦ ਨੂੰ ਸਾਲਗਿਰਾ ਮੁਬਾਰਕ ਹੋਏ, ਮਤਲਬ ਇਹਨਾਂ ਦੇ ਪੂਰੇ ਕਲੱਬ ਵੱਲੋਂ ਜੀ, ਸਾਨੂੰ ਵਿਸ਼ਿਜ਼ ਆ ਗਈਆਂ, ਦੁਆਵਾਂ ਆ ਗਈਆਂ, ਆਉਣ ਵਾਲਾ ਹਰ ਸਾਲ ਖੁਸ਼ੀਆਂ ਭਰਿਆ ਹੋਏ। ਰੱਬ ਤਾਲਾ ਜਨਾਬ ਤੁਹਾਡੇ ਇਰਦ ਗਿਰਦ ਬਹਾਰਾਂ ਦਾ ਰਕਸ ਹੋਏ, ਆਈਨਾ ਤੁਹਾਡੀ ਖੂਬਸੂਰਤੀ ਦਾ ਅਕਸ ਹੋਏ, ਮੰਜ਼ਿਲਾਂ ਆਪ ਤੁਹਾਡੇ ਕਦਮਾਂ 'ਚ ਆਉਣ, ਤੁਹਾਨੂੰ ਕਦੀ ਵੀ ਕੋਈ ਮੁਸੀਬਤ ਨਾ ਮਿਲੇ ਅਤੇ ਹਰ ਲਮਹਾ ਅੱਛੀ ਕਿਸਮਤ ਮਿਲੇ, ਸਭ ਲੋਕ ਤੁਹਾਡੇ ਗੁਣ ਗਾਣ, ਤੁਹਾਡੇ ਘਰ ਵਾਲਿਆਂ ਦੇ ਦਿਲਾਂ 'ਚ ਘਰ ਬਣਾਉਣ। ਅੱਛਾ ਜੀ, ਤੁਹਾਡੇ ਘਰ ਸਭ ਦੇ ਦਿਲਾਂ 'ਚ ਘਰ ਬਣਾਉਣ ਅਤੇ ਨਾਲ ਬੁਲੰਦੀਆਂ ਤੁਹਾਡੇ ਕਦਮਾਂ ਨੂੰ ਚੁੰਮਣ, ਮੁਸਰਤਾਂ ਤੁਹਾਡੇ ਚਾਰ ਸੂ ਘੁੰਮਣ, ਤੁਹਾਡੀ ਪੂਰੀ ਹਰ ਖਾਹਿਸ਼ ਹੋਏ, क्या बात है, जन्नत थोड़ी अगली रिहाइश होए, मुबारक होए थानू, सालगिरह मुबारक होए, आन वाला हर साल हर दिन खुशियां भरिया होए। बहुत शुक्रिया रजा, इन्ने खूबसूरत अल्फाज सन कि इन्हों सारे मैं पढ़ना मुनासिब समझिया, बहुत शुक्रिया जी, जुंदे वास्ते रहो। मुहम्मद नईम टेलर बहुत शुक्रिया, कवल नाज आ गई हैं पंजाब यूनिवर्सिटी लाहौर तो, सलाम अलैकुम। वालेकुम असलाम, मेरा हाल पूछ रहे हो, मैं ठीक ठाक। कवल, कवल ने भी किया कि सालगिरह दी बहुत सारी मुबारकबाद, क्या बात है जी, आज तो बहुत ही स्पेशल, बड़ा ही चंगा एहसास हो रहा है। रब ताला थोड़े नसीब अच्छे करे, तमाम लिसनर्स वालों, पूरे ग्रुप वालों बहुत सारा सलाम, बहुत सारिया दुआवां आ गई। रजा दा होर भी मैसेज आया है, कमेंट्स आए ने, आमीन सुम आमीन या रब्बल आलमीन। जीने आते जी लैन दे, केक भी लैके आए हो कि नहीं? जीने आते जी लैन नहीं

0: ਕਿਆ ਬਾਤ ਹੈ ਜਨਾਬ, ਤੈਨੂੰ ਵੇਖ ਵੇਖ ਜੀਨੇ ਆ ਅਤੇ ਜੀ ਲੈਣ ਦੇ, ਇਹ ਡੈਡੀਕੇਸ਼ਨ ਸੀ ਸਪੈਸ਼ਲੀ ਅਮਾਰਾ ਬੇਗ ਵੱਲੋਂ ਆਰ ਜੇ ਜ਼ੈਨਬ ਅਰਸ਼ਦ ਨੂੰ ਉਹਨਾਂ ਦੇ ਜਨਮ ਦਿਹਾੜ 'ਤੇ, ਠੀਕ ਹੈ ਜੀ। ਹਾਏ ਹਾਏ ਹਾਏ ਜੀ, ਅਸਲਾਮ ਅਲੈਕੁਮ। ਮੈਂ ਠੀਕ ਠਾਕ, ਸਾਡੇ ਹਾਲ ਠੀਕ ਨੇ, ਤੁਹਾਡੇ ਹਾਲ ਠੀਕ ਨੇ, ਤੁਸੀਂ ਠੀਕ ਹੋ?
1: ਸ਼ੁਕਰ ਅਲਹਮਦੁਲਿਲਾ, ਬੜੀ ਸ਼ਾਮ ਸੁਣਨੇ ਤੇ ਬਾਣਾ ਚੰਗਾ ਲੱਗ ਰਿਹਾ।
0: ਅੱਛਾ ਜੀ, ਬੜੀ ਮਿਹਰਬਾਨੀ, ਹਮਦੁਲਿਲਾ। ਹਮਦੁਲਿਲਾ, ਤਾਰੀਫ ਕਰਦੇ ਹੋ? ਵੈਸੇ ਤਾਂ ਤੁਸੀਂ ਕਰਦੇ ਹੀ ਹੋ ਤਾਰੀਫ, ਜਿਸ ਵੇਲੇ ਵੀ ਜਿਹਨੂੰ ਵੀ ਫੋਨ ਕਰਦੇ ਹੋ।
1: ਤਾਰੀਫ ਵਗੈਰਾ ਮੈਂ ਨਹੀਂ ਕਰਦੇ, ਠੀਕ ਹੈ ਜੀ। ਅੱਛਾ, ਕੰਮ ਕਰ ਗਏ, ਤਾਰੀਫ ਕਰੇ ਵੈਸੇ ਹਮ ਮੱਖਾ ਨਾ ਨਹੀਂ ਲੱਗਾ ਤੇ ਆਪ ਪ੍ਰੋਗਰਾਮ ਬੜਾ ਚੰਗਾ ਹੈ ਮੇਰੇ ਲਈ, ਉਸ ਤੋਂ ਪਹਿਲੇ ਮੈਨੂੰ ਬਿਲਕੁਲ ਪਸੰਦ ਨਹੀਂ।
0: ਜਿੱਥੇ ਤਾਰੀਫ ਬਣਦੀ ਹੈ ਉੱਥੇ ਤੇ ਕਰਦੇ ਹੋ ਨਾ?
1: ਹਾਂ ਬਿਲਕੁਲ, ਜੇਕਰ ਬੰਦਾ ਨੇਕ ਕੰਮ ਕਰੇ ਨਾ ਤੇ ਹਮਾਰਾ ਤਾਰੀਫ ਤੱਕ ਬਣਦਾ ਹੈ।
0: ਬਸ ਠੀਕ ਹੋ ਗਿਆ, ਚਲੋ ਜੀ, ਸਹੀ ਹੈ ਜੀ, ਠੀਕ ਹੈ।
1: ਮੈਂ ਇਹ ਕਹਿਣਾ ਚਾਹਤਾ ਹੂੰ, ਅੱਲਾਹ ਕੀ ਮੁਹੱਬਤ ਵੋ ਮੁਹੱਬਤ ਹੈ, ਜੋ ਸਿੱਖ ਜਾਤਾ ਹੈ ਵੋ ਜਿੱਤ ਜਾਤਾ ਹੈ।
0: ਕਿਆ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਸੋਹਣੀ ਗੱਲ, ਹਮਦੁਲਿਲਾ ਹਮੇਸ਼ਾ ਦੀ ਤਰ੍ਹਾਂ।
1: ਨੈਕਸਟ ਹਫਤੇ ਤੋਂ ਮੈਂ ਆਪਣਾ ਹੋਸ ਜੁਆਇਨ ਕਰੂੰਗਾ
0: ਇਨਸ਼ਾਅੱਲਾ। ਖੈਰ ਨਾ ਲਾਓ, ਠੀਕ ਹੈ?
1: ਅੱਲਾ ਹਮਾਰਾ ਟ੍ਰੇਵਲ ਹੈ।
0: ਥੈਂਕ ਯੂ ਸੋ ਮਚ, ਖੈਰ ਨਾ ਲਾਓ, ਹਮਦੁਲਿਲਾ ਖੈਰ ਨਾ ਲਾਹੌਰ ਪਹੁੰਚੋ। ਕੱਲ ਮੈਂ ਸਫ਼ਰ ਕਰਕੇ ਆਉਣਾ ਹੈ, ਕੱਲ ਹਮਾਰਾ ਟ੍ਰੈਵਲ ਹੈ, ਫਿਰ ਉਸ ਤੋਂ ਬਾਅਦ ਤੁਸੀਂ ਲਾਹੌਰ ਅੱਪੜ ਜਾਣਾ ਪਹੁੰਚ ਜਾਣਾ। ਤੁਸੀਂ ਕਿਹਾ ਕਿ ਨੈਕਸਟ ਸ਼ੋਅ ਜਦੋਂ ਜੁਆਇਨ ਕਰਾਂਗਾ ਤੇ ਮੈਂ ਲਾਹੌਰ ਤੋਂ ਜੁਆਇਨ ਕਰਾਂਗਾ, ਠੀਕ ਹੈ ਜੀ? ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ। ਪਹਿਲੇ ਤੋਂ ਜਨਾਬ ਕਾਫੀ ਆਪਕਾ ਜਨਮ ਦਿਨ ਮੁਬਾਰਕ।
0: ਬੜੀ ਮਿਹਰਬਾਨੀ ਵੀਰੇ, ਆਪਣਾ ਸੋਹਣਾ ਜਿਹਾ ਨਾਂ ਦੱਸੋ।
2: ਮੈਂ ਦਰੀਸ ਗੱਲ ਕਰ ਰਿਹਾ ਲਾਹੌਰ
0: ਜੀ। ਦਰੀਸ, ਬਹੁਤ ਦਿਨਾਂ ਤੋਂ ਬਾਅਦ ਗੱਲ ਹੋ ਰਹੀ ਹੈ, ਠੀਕ ਹੋ?
2: ਹਾਂਜੀ ਅਲਹਮਦੁਲਿਲਾ, ਸ਼ੁਕਰ। ਮੈਂ ਪ੍ਰੋਗਰਾਮ ਸੁਣਨਾ ਤੁਹਾਡਾ, ਲੇਕਿਨ ਕਾਲ ਬਸ ਨਹੀਂ ਮਿਲਦੀ।
0: ਕੋਈ ਗੱਲ
2: ਨਹੀਂ
0: ਜੀ ਜੀ ਜੀ, ਬੜੀ ਮਿਹਰਬਾਨੀ, ਉਹਨਾਂ ਨੂੰ ਵੀ ਸਾਡਾ ਸਲਾਮ ਪਹੁੰਚਾ ਦੇਣਾ, ਰੱਬ ਤਾਲਾ ਉਹਨਾਂ ਨੂੰ ਵੀ ਸਲਾਮਤ ਰੱਖੇ, ਖੁਸ਼ ਰਹੋ ਇਦਰੀਸ, ਬਹੁਤ ਸ਼ੁਕਰੀਆ। ਹੁਣ ਸ਼ੋਅ ਸੁਣ ਲਓ,
2: ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ।
0: ਓਕੇ ਜੀ, ਜਜ਼ਾਕਅੱਲਾ,
2: ਅੱਲਾ ਪਾਕ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਸਭ ਤੋਂ ਪਹਿਲਾਂ ਮੇਰਾ ਸਲਾਮ।
0: ਸੋ ਆਮੀਨ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼, ਅੱਲਾ ਹਾਫਿਜ਼,
2: ਅੱਲਾ।
0: ਇਦਰੀਸ ਨੇ ਸਾਨੂੰ ਕਾਲ ਕੀਤੀ ਹੈ, ਬਹੁਤ ਸ਼ੁਕਰੀਆ। ਅੱਛਾ ਜੀ, ਇਸ਼ਫਾਕ ਅਹਿਮਦ ਸਾਡੇ ਨਾਲ ਔਫੇਅਰ ਮੌਜੂਦ ਰਹੇ, ਇਸ਼ਫਾਕ ਅਹਿਮਦ ਬਹੁਤ ਸ਼ੁਕਰੀਆ, ਜਿਉਂਦੇ ਵਸਤੇ ਰਹੋ, ਆਬਾਦ ਰਹੋ। ਅਲੀਸ਼ਾ ਸਾਨੂੰ ਸੁਣਦੀ ਹੈ, ਪ੍ਰੋਗਰਾਮ ਫਸਟ ਟਾਈਮ ਸੁਣ ਰਹੀ ਹਾਂ, ਤੁਹਾਡਾ ਪ੍ਰੋਗਰਾਮ ਬੜਾ ਚੰਗਾ ਹੈ, ਸ਼ੋਅ ਦੀ ਟਾਈਮਿੰਗ ਦੱਸ ਦਿਓ। 1-3 ਪ੍ਰੋਗਰਾਮ ਹੁੰਦਾ ਜੀ ਰੇਡੀਓ ਪਾਕਿਸਤਾਨ FM 101 ਦੇ ਲਾਹੌਰ ਸਟੂਡੀਓਜ਼ ਤੋਂ ਹਰ ਹਫਤੇ ਨੂੰ, ਠੀਕ ਹੈ ਜੀ? ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ, ਵਾਹ ਮੌਲਾ ਤੇਰੇ ਕੰਮ ਚੰਗੇ, ਸਾਰੀਆਂ ਰੋਜ਼ੀਆਂ ਦੂਰ ਖਿਲਾਰੀਆਂ ਨੇ,
0: ਵਾਹ
3: ਲੋਕੀ ਤੇ ਆਰਾਮ ਘਰਾਂ ਚ ਕਰਦੇ, ਸਾਰੀਆਂ ਨਿੱਤ ਪ੍ਰਦੇਸ਼ ਤਿਆਰੀਆਂ ਨੇ।
0: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ
3: ਹੋਏ, ਰੱਬ ਸੱਚੇ ਦਾ ਨਾਂ ਲੈ ਕੇ ਛੋਟਿਆਂ ਦਾ ਵੱਡਾ ਤੇ ਵੱਡਿਆਂ ਦਾ ਛੋਟਾ, ਭੈਣਾਂ ਦਾ ਭਰਾ ਤੇ ਮਾਵਾਂ ਦਾ ਪੁੱਤਰ, ਸੈਦਪੁਰ ਸ਼ਾਹ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਉਸਤਾਦ ਜੀਰਾ, ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਅਲੈਕੁਮ ਜ਼ੈਨਬ ਜੀ।
0: ਵਾਲੇਕੁਮ ਅਸਲਾਮ ਉਸਤਾਦ ਜੀਰਾ, ਸਭ ਦਾ ਵੀਰਾ ਸਾਡੇ ਨਾਲ ਲਾਈਵ ਕਾਲ ਤੇ ਮੌਜੂਦ ਨੇ, ਠੀਕ ਠਾਕ ਹੋ ਤੁਸੀਂ
3: ਜੀ? ਅੱਲਾ ਦਾ ਬੜਾ ਕਰਮ ਹੈ, ਠੀਕ ਠਾਕ ਹੈ ਜ਼ੈਨਬ ਜੀ
0: ਜੀ।
3: ਤੇ ਸਭ ਤੋਂ ਪਹਿਲੇ ਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀ ਸਾਲਗਿਰਾ ਦੀ ਮੁਬਾਰਕ ਹੋਵੇ।
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਜਿਉਂਦੇ ਵਸਤੇ ਰਹੋ, ਯਾਦ ਰੱਖਣ ਦਾ ਸ਼ੁਕਰੀਆ
3: ਜੀ। ਜੀ ਜ਼ਰੂਰ, ਅਸੀਂ ਯਾਦ ਰੱਖਨੇ ਜ਼ੈਨਬ ਜੀ
0: ਜੀ।
3: ਤੇ ਅਸਾਥ ਇੱਕ ਦੂਸਰੇ ਦਾ ਕਰਨਾ ਚਾਹੀਦਾ ਹੈ।
0: ਹਾਂ,
3: ਅਸਾਥ ਕਰਨ ਵਾਲੇ ਬੰਦੇ ਦੀ ਪਹਿਲੇ ਤੇ ਅੱਲਾਹ ਤਾਲਾ ਬਹੁਤ ਮਦਦ ਕਰਦਾ ਹੈ,
0: ਬਿਲਕੁਲ ਠੀਕ,
3: ਔਰ ਉਹਨੂੰ ਸਕੂਨ ਵੀ ਮਿਲਦਾ ਹੈ ਕਾਰੋਬਾਰ ਦੇ ਵਿੱਚ
0: ਜੀ,
3: ਔਰ ਲੋਕ ਉਹਦੀ ਇੱਜ਼ਤ ਵੀ ਬੜੀ ਕਰਦੇ ਨੇ ਜਿਹੜਾ ਬੰਦਾ ਸਾਥ ਦੂਸਰਿਆਂ ਦਾ ਕਰਦਾ ਹੈ।
0: ਕੀ ਬਾਤ ਹੈ, ਜ਼ਬਰਦਸਤ।
3: ਤੇ ਸਾਨੂੰ ਹਮੇਸ਼ਾ ਇੱਕ ਦੂਸਰੇ ਦਾ ਸਾਥ ਕਰਨਾ ਚਾਹੀਦਾ, ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਦੇ ਵੇਲੇ ਉਹਦਾ ਸਾਥ ਦੇਣਾ ਚਾਹੀਦਾ, ਇੱਕ ਦੂਸਰੇ ਦੇ ਨਾਲ ਸਾਨੂੰ ਰਹਿਣਾ ਚਾਹੀਦਾ।
0: ਬਿਲਕੁਲ ਸਹੀ, ਬਿਲਕੁਲ ਸਹੀ, ਸੋਹਣੀਆਂ ਗੱਲਾਂ।
3: ਜ਼ਿੰਦਗੀ ਦਾ
0: ਮਕਸਦ ਵੀ ਇਹੋ ਹੋਣਾ ਚਾਹੀਦਾ ਜ਼ਿੰਦਗੀ ਦਾ, ਹਯਾਤੀ ਦਾ। ਹੋਰ ਕੁਝ ਕਹਿਣਾ ਚਾਹੁੰਦੇ ਹੋ?
3: ਹੋਰ ਹੈ, ਸਾਡਾ ਭਰਾ ਇੱਕ ਕਰਮਦਾਦ ਹੁੰਦਾ ਪਿਆ ਨੇ, ਇੱਕ ਡਰਾਈਵਰ ਤੇ ਉਹ ਬਰਕੀ ਵਾਲਾ ਸਾਡਾ ਵੀਰ, ਇੱਕ ਅਬਦੁਲ ਮੀਦ
0: ਜੀ,
3: ਤੇ ਹੋਰ ਹਮਾਰਾ ਬੇਗ, ਇਹਨਾਂ ਨੇ ਸਲਾਮ ਦਿੱਤਾ, ਇਹਨਾਂ ਦਾ ਸ਼ੁਕਰੀਆ।
0: ਓਕੇ ਜੀ,
3: ਤੇ ਸਾਜਦਾ
0: ਜੀ
3: ਵਸੀਮ ਆਰ ਜੀ ਵਸੀਮ ਅਹਿਮਦ ਵੀ ਤੁਹਾਨੂੰ ਸੁਣਦੇ ਪਏ ਆ ਜੀ
0: ਬਿਲਕੁਲ ਬਿਲਕੁਲ ਵਸੀਮ ਭਾਈ ਦੀ
3: ਸਦਾਤ ਵੱਲੋਂ ਵੀ ਤੇ ਨੀਤ ਡਰਾਈਵਰ ਵੱਲੋਂ ਵੀ ਉਹਨਾਂ ਨੂੰ ਬਹੁਤ ਸਾਰਾ ਸਲਾਮ ਪਹੁੰਚੇ
0: ਪਹੁੰਚ ਗਿਆ ਜੀ ਆਉਣ
3: ਜਿਹੜਾ ਤੁਸੀਂ ਗਾਣਾ ਚਲਾਉਣਾ ਨਾ ਜੈਨੋ ਬਾਜੀ ਉਹਨਾਂ ਸਾਰਿਆਂ ਦੇ ਨਾਵੇਂ ਕਰ ਦੇਣਾ ਜੀ
0: ਠੀਕ ਹੋ ਗਿਆ ਜ਼ਰੂਰ ਥੈਂਕ
3: ਯੂ ਜੀ ਸਾਵਾਂ ਵਫਾ ਕੀਤੀ ਆਜ਼ਾਦੀ ਦਾ ਦੀਵਾ ਬਲਦਾ ਰਿਹਾ ਤੇ ਤੁਹਾਡੇ ਆਉਣ ਵਾਲੇ ਸ਼ੋਅ ਵਿੱਚ ਫਿਰ ਲਾਈਵ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਤੁਹਾਡਾ ਤੇ ਸਾਡਾ ਤੇ ਸਾਡੇ ਸਾਰਿਆਂ ਦਾ ਰੱਬ ਰਾਖਾ ਤੇ ਅੱਲਾ ਬੇਲੀ ਜੀ
0: ਅੱਲਾ ਬੇਲੀ ਤੇ ਰੱਬ ਰਾਖਾ ਉਸਤਾਦ ਜੀ ਦਾ ਸਾਡੇ ਨਾਲ ਲਾਈਵ ਕਾਲ ਤੇ ਮੌਜੂਦ ਰਹੇ ਜੀ ਅਸਲਾਮ ਅਲੈਕੁਮ ਜੀ ਆਇਆਂ ਨੂੰ
4: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ ਵਨ ਵਨ ਤੇ ਸਭੀ ਸੁਣਨੇ ਵਾਲੋ ਕੋ ਮੇਰੀ ਤਰਫ ਸੇ ਹਸਤਾ ਮੁਸਕਰਾਤਾ ਹੈ ਅਸਲਾਮ ਅਲੈਕੁਮ
0: ਵਾਲੇਕੁਮ ਸਲਾਮ ਕਿਵੇਂ ਹੋ
4: ਤੁਸੀਂ ਠੀਕ ਹੋ
0: ਮੈਂ ਠੀਕ ਠਾਕ ਬਿਹਤਰੀਨ ਸ਼ਮੀਮਾ ਵੀ ਤੁਸੀਂ ਠੀਕ ਹੋ
4: ਜੀ ਮੈਂ ਵੀ ਠੀਕ ਠਾਕ ਅੱਲਾ ਦਾ ਸ਼ੁਕਰ
0: ਮਾਸ਼ਾ ਅੱਲਾ ਰੱਬ ਤਾਲਾ ਇੰਜੀ ਰੱਖੇ ਅਗਲਾ ਗੀਤ ਅਸੀਂ ਮੈਡਮ ਨੂਰਜਹਾਂ ਦਾ ਕੱਢਿਆ ਮੁਲਤਾਨੀ ਕੰਗਣ ਪਵਾ ਦੇਵੇ ਪੂਰੇ ਕਰਦੇ ਵਾਦੇ ਅਸੀਂ ਕਿਹਾ ਅਸੀਂ ਵੀ ਔਨ ਏਅਰ ਕੀਤਾ ਵਾਦਾ ਪੂਰਾ ਕਰ ਜਾਈਏ ਢੋਲਾ ਫੁੱਲ ਗੁਲਾਬ ਦਾ ਤੂੰ ਹੈ ਬਿਲਕੁਲ ਬਹੁਤ ਚਲਾਇਆ ਚਲਾਨੇ ਆ ਦੁਬਾਰਾ ਠੀਕ ਹੈ
4: ਅਗਰ ਹੋ ਜਾਏ ਉਹ ਵੀ ਅੱਛਾ ਚਲੋ ਜਿਹੜਾ ਆਪਣੀ ਪਸੰਦ ਦਾ ਚਲਾਓਗੇ
0: ਚਲਾਨੇ ਚਲਾਨੇ
4: ਤੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਨਾਲ ਇਹ ਸਾਲਗਿਰਾ ਦੀ ਮੁਬਾਰਕਬਾਦ
0: ਜੀ ਜੀ ਅੱਬਾ ਜੀ ਦੀ ਵੀ ਸਾਲਗਿਰਾ ਮੇਰੀ ਵੀ ਸਾਲਗਿਰਾ
4: ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਦਿੱਤੀ ਤੁਹਾਨੂੰ
0: ਜੀ ਜੀ ਜੀ ਜੀ
4: ਫਰੀਦ ਫਰੀਦ ਦੀ ਇੰਤਜ਼ਾਰ ਚ ਹੋਏਗੇ ਕਾਲ ਮਿਲਾਉਣ ਦੇ ਵਿੱਚ
0: ਸਭ ਦਾ ਬਹੁਤ ਸ਼ੁਕਰੀਆ ਜੀ ਬਿਲਕੁਲ ਇਨਸ਼ਾਅੱਲਾ ਤਾਲਾ ਗੱਲਬਾਤ ਉਹਨਾਂ ਨਾਲ ਵੀ ਹੋਈ
4: ਕਿੰਨਾ ਇੰਨੀ ਖੁਸ਼ੀ ਹੋ ਰਹੀ ਹੈ ਨਾ ਇੱਕ ਜਿਸ ਸਾਲ ਹੈ ਉਹ ਦਿਨ ਹੀ ਇੱਕ ਅਲੱਗਾ ਜੁਦਾ ਹੁੰਦਾ ਹੈ ਇੰਨੀ ਖੁਸ਼ੀ ਹੁੰਦੀ ਹੈ ਜੀ ਤੁਹਾਨੂੰ
0: ਜੀ ਜੀ ਜੀ ਜੀ
4: ਫਰੀਦ ਫਰੀਦ ਦੀ ਇੰਤਜ਼ਾਰ ਚ ਹੋਏਗੇ ਕਾਲ ਮਿਲਾਉਣ ਦੇ ਵਿੱਚ
0: ਸਭ ਦਾ ਬਹੁਤ ਸ਼ੁਕਰੀਆ ਜੀ ਬਿਲਕੁਲ ਇਨਸ਼ਾਅੱਲਾ ਤਾਲਾ ਗੱਲਬਾਤ ਉਹਨਾਂ ਨਾਲ ਵੀ ਹੋਈ
4: ਕਿੰਨਾ ਇੰਨੀ ਖੁਸ਼ੀ

ਈਸ਼ਵਰ ਖਰਲ ਬੱਟਾਕੋਟ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮਾਸ਼ਾਅੱਲਾ ਜੀ, ਆਊਟਸਟੈਂਡਿੰਗ ਸ਼ੋਅ ਹੈ। ਕਬੀਰ ਵਾਲਾ ਤੋਂ ਸ਼ਾਮਿਲ ਹੋਣ ਦਾ ਸ਼ੁਕਰੀਆ, ਮੈਸੇਜਸ ਕਰਨ ਦਾ ਸ਼ੁਕਰੀਆ। ਗ੍ਰੇਟ ਆਰ ਜੇ ਅਤੇ ਕਮਾਲ ਵੋਇਸ ਅਤੇ ਜ਼ਬਰਦਸਤ। ਓਕੇ ਜੀ, ਮੁਹੰਮਦ ਇਜਾਜ਼ ਅਲੀ, ਓਕੇ ਜੀ, ਠੀਕ ਹੋ ਗਿਆ। ਮੇਰਾ ਦਿਲ ਜਾਵਾਂ ਤੇਰੀ ਗਲੀਆਂ ਵਿੱਚ, ਮੇਰਾ ਦਿਲ ਜਾਵਾਂ ਤੇਰੀ ਗਲੀਆਂ ਵਿੱਚ, ਕੋਈ ਯਾਰ ਬਹਾਨਾ ਦੱਸ ਮੈਨੂੰ, ਕਵਲ ਨਾਜ਼ ਨੇ ਕਿਹਾ। ਠੀਕ ਹੈ ਜੀ, ਹੈਪੀ ਬਰਥਡੇ ਕਹਿ ਰਹੇ ਨੇ ਰਮਜ਼ਾਨ ਭਾਈ। ਰਮਜ਼ਾਨ ਗੁੱਜਰ ਸਾਡੇ ਨਾਲ ਮੌਜੂਦ ਨੇ, ਥੈਂਕ ਯੂ ਸੋ ਮਚ ਜੀ, ਕਮੈਂਟਸ ਦਾ ਬਹੁਤ ਬਹੁਤ ਸ਼ੁਕਰੀਆ। ਹੈਪੀ ਟੂ ਯੂ, ਸਲਾਮ ਅਰਜ਼ ਹੈ, ਮੇਰੀ ਵੀ ਹਾਜ਼ਰੀ ਲਾ ਦਿਓ ਲੱਗ ਗਏ ਜੀ। ਫਿਰੋਜ਼ ਆਲਮ ਜਾਨ ਸਾਨੂੰ ਸੁਣਦੇ ਹਮੇਸ਼ਾ ਦੀ ਤਰ੍ਹਾਂ, ਖੂਬਸੂਰਤ ਐਂਟਰੀ, ਵੈਲਕਮ ਜੀ, ਵੈਲਕਮ ਫਰੋਮ ਸਾਊਦੀ ਅਰੇਬੀਆ। ਬਹੁਤ ਸ਼ੁਕਰੀਆ ਜੀ, ਖੂਬਸੂਰਤ ਅਸ਼ਾਰ ਉਰਦੂ ਦੇ ਨੇ ਜਿਨ੍ਹਾਂ ਨੂੰ ਅਸੀਂ ਐਡ ਨਹੀਂ ਕਰ ਸਕਦੇ, ਲੇਕਿਨ ਮੈਂ ਸਾਰੇ ਪੜ੍ਹ ਲਏ ਨੇ। ਬਹੁਤ ਸ਼ੁਕਰੀਆ ਜੀ, ਜਿਉਂਦੇ ਵਸਤੇ ਰਹੋ, ਆਬਾਦ ਰਹੋ।

0: to FM 101, a Bale Bale Oshawa Shawa.
1: السلام علیکم سامعین، پروگرام جان ہے تے جہان ہے دے نال طاہرہ جبین حاضر ہے۔ اے پروگرام تہاڈی خدمت وچ انور ہسپتال والوں پیش کیتا جاندا ہے۔ ساڈے نال ساڈے پروگرام چ اج موجود نے ہومیو ڈاکٹر سعید انور سلیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے۔ سامعین، تہانوں کوئی وی مسئلہ ہوئے تسی ڈاکٹر صاحب کول کلینک آ سکدے ہو، جڑے مریض کلینک نہیں آ سکدے او ڈاک دے ذریعے وی دوائی منگوا سکدے نے۔ ڈاکٹر صاحب دا فون نمبر تے انہاں دے کلینک دا ایڈریس نوٹ کر لو، انور ہسپتال نزد تھانہ بدامی باغ لاہور۔ ڈاکٹر صاحب دا فون نمبر ہے 03-00-44-13-860، یعنی 03-44-13-860۔ ڈاکٹر صاحب دا دوسرا نمبر نوٹ کر لو، 03-41-611-7790، یعنی 03-41-611-7790۔ ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ تے او سامنے ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج، انہاں دے بارے چ گل بات کرنے آ، تے کچھ بیماریاں دے بارے چ ڈاکٹر صاحب نو تفصیلن سننے ہیں اسی۔ جی السلام علیکم ڈاکٹر صاحب۔
2: وعلیکم السلام
1: ڈاکٹر صاحب۔ اج کل شوگر دا بہت سارے لوکاں نو مسئلہ ہو رہا ہے
2: جی،
1: سانوں کافی میسج موصول وی ہوندے نے، یعنی شوگر دی وجہ تو لوکاں نو جڑے مسئلے ہو جاندے نے مزید، تے او دے بارے چ سانوں میسج آئے نے ایک دو، تے او کہندے نے کہ سانوں ڈیٹیل نال دسو کہ ادے وچ کیڑی کیڑے مسئلے مزید بڑھ جاندے نے، پرہیز اور ہومیوپیتھک دے وچ ادا طریقہ علاج جو ہے او تسی تفصیلن سان دس دیو۔
2: بسم اللہ الرحمن الرحیم۔ شوگر ایک ایسی نامراد بیماری ہے، جدو ایک باری لگ جاندی ہے پھر بڑی مشکل جان چھڑدی ہے۔ تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے، خاص طور تے پیٹ دے اتنے چربی چڑھ جاندی ہے، اودی وجہ نال وی اکثر شوگر ہو جاندی ہے۔ بعض اوقات والدین نوں شوگر ہوئے تے اگے بچیاں نوں وی ہو جاندی ہے۔ شوگر ایک جڑے ناقص غذا دی وجہ نال، ایکسرسائز نہ کرنا، پیدل نہ چلنا، موٹاپا چھا جانا، یہ بھی شوگر ہونے کے بہت زیادہ چانس ہوں نے۔ عام طور پہ دو وڈیاں قسم نے، ایک ٹائپ 1 نے، ایک ٹائپ 2 ہے۔ ٹائپ 1 ڈائبٹیز ملائٹس ہے، تو ایک ٹائپ 2 ڈائبٹیز ملائٹس ہے۔ ٹائپ 2 جڑی انہوں کہنے ہیں جڑی گولیاں وغیرہ کھان نال کنٹرول ہو جاندی ہے۔ ٹائپ 1 دے وچ عام طور تے انسولین لوانا پیندی ہے۔ 30 سال تو پہلے پہلے زیادہ تر لوکاں نوں ٹائپ 1 ہوندی ہے۔ تے شوگر جڑی ایسی بیماری ہے کہ اے ہومیوپیتھی وچ بڑا اچھا تے مؤثر علاج موجود ہے، اور اے دے دوائیاں دے نال ہمیشہ ہی کنٹرول رہندی ہے، اور ساڈی 33 سالہ پریکٹس دے وچ ہزاراں ہی لوک جڑے نے او دوائی کھا رہے نے اور شفا یاب ہو رہے نے، اور اے دے کوئی دوائیاں دے سائیڈ افیکٹ کوئی نہیں۔ حالانکہ شوگر دی وجہ نال بہت ساریاں بیماریاں پیدا ہوندیاں نے، جہدے وچ شوگر جڑی اے مطلب بندے نوں گینگرین وی ہو جاندی ہے، پیراں دے اتنے زخم بن جاندا ہے، کالے ہو جاندے نے، اس تو بعد کٹنے بھی پی جاندے نے۔ تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر، تے پیر انہاں دے پھٹنے نہیں چاہیے، اس واسطے روزانہ پیراں دی احتیاط کرنی چاہیے۔ گینگرین اس چیز نوں کہنے کہ ماس خراب ہو جاندا، کالا ہو جاندا، پھر وہ بعد کٹنے پی جاندا۔ دوسرا شوگر دی وجہ نال سفید موتیہ بھی بہت زیادہ ہو جاندا، کالا موتیہ بھی ہو جاندا، اور یہ واسطے بھی بڑی اچھی دوائیاں موجود نے، ہوں نے وہ پانے ہوں نے، وہ سفید موتی بھی ٹھیک ہو جاتا ہے، کالا موتی دے وہ بڑا اچھا اثر ہے۔ اس تو بعد جوڑاں دیاں درداں شوگر والے رہن لگ پیندیاں نے، گردے خراب ہونا شروع ہو جاندے نے، گردیاں دے مطلب سوزش بھی ہو جاندی ہے، خراب بھی ہو جاندے نے آستہ آستہ۔ شوگر دی وجہ نال فالج بھی ہون دا بہت زیادہ خطرہ ہو جاندا ہے، تے کئی لوکاں نوں فالج ہو بھی جاندا ہے، کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا، سخت ہو جاندیاں نے، تے او دا بھی بڑا اچھا تے مؤثر علاج موجود ہے۔ اس تو علاوہ شوگر دی وجہ نال جسم تے سوزش خارش بھی ہونا شروع ہو جاندی ہے، تے اے سارے مسئلے دا۔ اس تو علاوہ میدا جڑا ہے، میدے جلن وغیرہ رہنا، جلن السر بن جانا، یہ شوگر والے نوں وی اکثر مسئلے ہو جاندے نے۔ इस तो अलावा और भी बड़ी अच्छी बीमारियों का इलाज मौजूद है जिसे हाफजा की कमजोरी हो जाती है, याददाश्त कमजोर हो जाती है। कुछ लोगों जरा चाहिए कम अज कम हर बंद पैदल चलना चाहिए, जो 20 मिनट पैदल चलना बहुत जरूरी है। जिन्हें और बीमारियां मजीद जरा बड़ा अच्छा इलाज मौजूद है, ओडे च शामिल है पैरों च जलन लेना, कुछ चीजें पसीना ज्यादा आ जाता है।
1: जी सामने तुम तफसील डॉक्टर साहब को सुने की शुगर की वजह तो इस अलावा भी जी मसले होंगे ने बीमारियां होंगे होम्योपैथिक काफी अच्छा ते मुसर इलाज मौजूद है। जी सामन तुसी डॉक्टर साहब दा फोन नंबर एक बारी फिर नोट कर लवो, 0300441386 यानी 0300-4413-860। जी डॉक्टर साहब नाल मजीद सवाल करने हैं जड़े मैसेज सानू लोगों ने किते ने ते उन्हां कोलों जवाब लैने हैं। डॉक्टर साहब अगला मैसेज सन किया है वासव साहब ने, एक कहंदे ने कि मेरे सज्जे गुर्दे दे विच पथरियां सी, इन्हां नूं डॉक्टर साहब ने ऑपरेशन दा किया लेकिन ऑपरेशन नहीं करवाना चाहते सी, इन्हां तुहाडे कोलों दवाई खाधी है, कहंदे ने कि मैनूं गुर्दे दी दर्द दा भी हुण आराम है ते पहले नालों जिहड़ा पथरी वाला मसला सी ओह भी बेहतर हो रहा है, यानी दवाई दे नाल पथरी निकल रही है, टुट के निकल रही है। इन्हां ने कि मजीद डॉक्टर साहब तुसीं मैनूं दवाई अरसाल कर दिओ।
2: हां जी दवाई तुहानूं भेज रहे हां, सानूं बहुत खुशी है कि तुहाडे गुर्दे की पथरी निकलना शुरू हो गई है ते और तुहाडी दर्द भी गुर्दे की ठीक हो गई है, पथरी की वजह नाल जिहड़ी हो रही सी। कोशिश करो कि पानी साफ सुथरा उबाल के इस्तेमाल करो, वड्डे पत्तियां वालियां सब्जियां जरा तुसीं परहेज रखो जिहदे शामिल ने मतलब पालक साग टमाटर इन्हां चीजां जरा घट इस्तेमाल करो।
1: जी डॉक्टर साहब अगला मैसेज सानू सगीर साहब ने किया शेखूपुरा तो, ए लिखदे ने कि मैनू अंधराते दा मसला है
2: जी,
1: इन्हां नू नजर नहीं आंदा, इस तों अलावा नजर दिन ब दिन कमजोर हुई जा रही है। इन्हां ने कहा कि डॉक्टर साहब मैं तुहाडे कोल दवाई खा रहा, मैनू हुण इस दवाई नाल काफी आराम है, मजीद तुसीं मैनूं दवाई अरसाल कर दिओ, इहदे नाल तुसीं मैनूं इह वी लिख दिओ दस दिओ कि मैं किन्ना अरसा दवाई इस्तेमाल करनी है।
2: हां जी अंधराते वास्ते तुहानूं मजीद 3-4 महीने दवाई इस्तेमाल करनी पवेगी, कट्टे मिट्टी तों तुसीं अखां नूं बचाउणा है ते इह अंधराता जिहड़ा तुहानूं है आम तौर ते मरूसी बीमारियां च वी आंदा है, वालदान नूं अगर होवे आपस च कजन मैजर मैरिज शादी आपस च रिश्तेदारां च होईए ते अगर ਔਲਾਦ ਨੂੰ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ-30 ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
1: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ, ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
1: ਜੀ ਸਮੇਂ ਨੇ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ, ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
1: ਜੀ ਸਾਮਣ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-4414-860 ਕਹੀ 0300-4413-860। ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
2: ਹਾਂ ਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤਾਂ ਤੁਹਾਨੂੰ ਡਾਇਲਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ ਅੰਤੀ, ਇਹ 5 ਕਤਰੇ ਸੁਬਾਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਅਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਅਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਅਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫ਼ੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ 'ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
2: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ, ਜਾਂ ਦਿਲ ਦਾ ਵਾਲ ਬੰਦ ਹੋ ਜਾਣ, ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ 'ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ, ਤੁਹਾਡੀ ਦਵਾਈ ਹੈ ਜੀ ਡਾਇਆਕਾਟ ਤੀ, ਇਹ ਤੁਸੀਂ ਡਾਇਆਕਾਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ, ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ, ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
2: ਜੀ,
1: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
2: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
1: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
1: ਜੀ। ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆਂ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
2: ਜੀ।
1: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ
2: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸੰਤੀ, ਉਹ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ
1: फोन नंबर है जी 03-00-44-1-3-8-6-0 नहीं 03-44-13-860। डॉक्टर साहब के क्लीनिक के औकातकार ने दोपहर 12 बजे तो शाम 5 बजे तक ते रात 8 बजे तो लैके 11 बजे तक अपने क्लीनिक ते मरीज वेखते ने। सामने आखिर डॉक्टर साहब का फोन नंबर और अड्रैस एक बार फिर नोट कर लवो। अनवर हस्पताल नजद थाना बदामी बाग लाहौर होम्यो डॉक्टर सईद अनवर सुलहरी। फोन नंबर है जी 03-00-44-1-3-8-6-0 यानी 03-44-13-860। समय नाल ही साडे प्रोग्राम दा वेला मुक गया। होम्यो डॉक्टर सईद अनवर सुलहरी नूं ते ताहिरा जबीन नूं इजाजत दिओ। अल्लाह हाफिज।
3: सजड़ो ते बेलियो मैं जे अली जफर तुसी सुनदे पे जे गजदा बजदा रेडियो चैनल FM 101। मेरा मतलब है FM 101।

0: Day to you, best Punjabi show, the best RJ, number one, Baji, Baji Zair Barcha, Sabaldum, Janamdin, Janamdiyar, the Botim Vadayate,
1: Janam Gandhi.
0: ਬੜੀ
1: ਮਿਹਰਬਾਨੀ ਰਮਜ਼ਾਨ ਬਾਈ, ਬਹੁਤ ਅੱਛੀ ਵਿਸ਼, ਬਹੁਤ ਅੱਛੀਆਂ ਦੁਆਵਾਂ ਦੇ ਨਾਲ ਤੁਸੀਂ ਮੌਜੂਦ ਰਹੇ, ਜਿਉਂਦੇ ਵਸਦੇ ਰਹੋ, ਤੁਸੀਂ ਵੀ ਆਬਾਦ ਰਹੋ, ਠੀਕ ਹੈ ਜੀ।
0: ਔਰ ਵੇਖੋ ਮੈਂ ਤੁਹਾਡੇ ਨਾਲ 17 ਸਾਲਾਂ ਤੋਂ ਆ ਤੇ ਜੀ ਕੱਲ ਨਾਲ ਨਾ ਮਿਲਦੀ, ਅੱਜ ਬੜਾ ਸਪੈਸ਼ਲ ਦਿਨ ਸੀ ਤੁਹਾਡਾ, ਤੇ ਕੱਲ ਨਾਲ ਨਾ ਮਿਲਦੀ, ਯਕੀਨ ਕਰੋ ਮੈਂ ਆਏ ਮੇਰੇ ਵਾਸਤੇ ਬੜਾ ਮੁਸ਼ਕਲ ਲੱਗਦਾ।
1: ਅੱਛਾ, ਚਲੋ ਦੇਖ ਲਓ ਤੁਸੀਂ ਜਿਸ ਮੁਹੱਬਤ ਚਾਤ ਨਾਲ ਫੋਨ ਕੀਤਾ ਤੇ ਕਾਲ ਕਿੱਦਾਂ ਨਾ ਮਿਲਦੀ ਜੀ, ਬਹੁਤ ਸ਼ੁਕਰੀਆ, ਬੜੇ ਅੱਛਾ ਵਿਸ਼ ਕੀਤਾ।
0: ਔਰ ਹੌਸਲਾ ਅਫਜ਼ਾਈ ਜਿਹੜੀ ਇਹਨਾਂ ਦਿਨ ਬਾਜੀ, ਉਹ ਇੱਕ ਮੁਰਦਾ ਜਿਸਮ ਦੇ ਵਿੱਚ ਜਾਨ ਪਾ ਦਿੰਦੀ ਹੈ। ਕਿਸੇ ਦੀ ਤਾਰੀਫ ਕਰਨੀ, ਹਰ ਬੰਦਾ ਚਾਹੁੰਦਾ ਮੇਰੀ ਤਾਰੀਫ ਹੋਵੇ, ਹਰ ਬੰਦਾ ਚਾਹੁੰਦਾ ਮੇਰੀ ਤਾਰੀਫ ਹੋਵੇ, ਕਿਸੇ ਦੀ ਤਾਰੀਫ ਆਪਣੇ ਮੂੰਹ ਦੇ ਨਾਲ ਕਹਿਣੀ। ਕੋਈ ਪਿਆਰਾ ਲੱਗਦਾ, ਕੋਈ ਪਿਆਰਾ ਸਾਲਨ ਬਣਾਉਂਦਾ, ਕੋਈ ਅੱਛਾ ਦੋਸਤ ਹੈ, ਕੋਈ ਅੱਛਾ ਸੂਟ ਪਾਉਂਦਾ, ਕੋਈ ਅੱਛਾ ਲੱਗ ਰਿਹਾ ਤੇ ਉਹਦੀ ਤਾਰੀਫ ਕਰੋ, ਕੋਈ ਅੱਛਾ ਕੰਮ ਕਰ ਰਿਹਾ ਉਹਦੀ ਤਾਰੀਫ ਕਰੋ, ਕੋਈ ਅੱਛਾ ਬੋਲ ਰਿਹਾ ਉਹਦੀ ਤਾਰੀਫ ਕਰੋ। ਜਿਵੇਂ ਕਿ ਤੁਸੀਂ ਅੱਜ ਤੱਕ ਬੈਸਟ ਸ਼ੋ ਕਰ ਰਹੇ ਹੋ ਔਰ ਅਸੀਂ ਤੁਹਾਡੀ ਤਾਰੀਫਾਂ ਦੇ ਪੁੱਲ ਬਣਨੇ ਆ, ਇਹ ਤੁਸੀਂ ਡਿਜ਼ਰਵ ਕਰਦੇ ਹੋ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਦੀ ਹੌਸਲਾ ਅਫਜ਼ਾਈ ਕਰਦੇ ਹਾਂ ਤੇ ਉਹਦੇ ਵਿੱਚ એનર્ਜੀ ਪੈਦਾ ਹੁੰਦੀ, ਉਹ ਮਜ਼ੀਦ ਖੂਬ ਤੋਂ ਖੂਬਸੂਰਤ ਜਿਹੜਾ ਹੈ ਨਾ ਕੰਮ ਕਰਦਾ ਜਾਂ ਖੂਬ ਤੋਂ ਖੂਬਸੂਰਤ ਸ਼ੈਪ ਕਰਦਾ। ਜਿਵੇਂ ਮੈਂ ਆਪਣੀ ਵਾਈਫ ਦੀ ਤਾਰੀਫ ਕਰਨਾ, ਉਹ ਬੜੀ ਖੁਸ਼ ਹੁੰਦੀ ਹੈ, ਉਹ ਮੇਰੇ ਵਾਸਤੇ ਹੋਰ ਕੋਈ ਬਿਹਤਰ ਤੋਂ ਬਿਹਤਰੀਨ ਖਾਣਾ ਪਕਾਉਂਦੀ।
1: ਬਿਲਕੁਲ ਸਹੀ, ਤਾਰੀਫ ਜਿਹੜੀ ਹੈ ਸਾਨੂੰ ਐਨਰਜਾਈਜ਼ ਕਰਦੀ ਹੈ, ਨਾਲ ਅੱਛੇ ਕੰਮ ਕਰਨ ਦੀ ਹਮੇਸ਼ਾ ਹੀ ਐਨਰਜੀ ਦਿੰਦੀ ਹੈ। ਬਹੁਤ ਸ਼ੁਕਰੀਆ ਰਮਜ਼ਾਨ ਬਾਈ ਜੁੰਦੇ ਵਸਤ।
0: ਔਰ ਆਖਰ ਤੇ ਜਾਂਦੇ ਜਾਂਦੇ ਰਿਆਜ਼ ਪੱਟੀ ਤੇ ਡਾਕਟਰ ਰੀਆ ਅਲਤਾਫ ਸਾਹਿਬਾਂ ਨੂੰ, ਵਨ ਦੀ ਪੂਰੀ ਟੀਮ ਨੂੰ, ਤੇ ਤੁਹਾਨੂੰ ਕੇਕ ਆਪੀ ਜੀ ਰਹਿ ਗਿਆ, ਕੇਕ ਕਦੇ ਖਾ ਲਾਂਗੇ ਅਸੀਂ। ਬਾਕੀ ਅੱਲਾ ਹਾਫਿਜ਼ ਪਾਕਿਸਤਾਨ ਪੈਂਦਾਬਾਦ,
1: ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪੈਂਦਾਬਾਦ। ਕੇਕ ਰਹਿ ਗਿਆ? ਨਹੀਂ ਰਿਹਾ ਜੀ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਸਭ ਦਾ। ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਸਨੀ ਚਨਿਓਟੀ, ਗੁੱਜਾ ਸ਼ਾਰ ਜਿਹੜੇ ਅਗਰ ਮੈਂ ਨਾ ਸੁਣੇ ਹੋਣ ਤੇ ਫਿਰ ਏਦਾਂ ਹੋ ਹੀ ਜਾਂਦਾ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ, ਅਸੀਂ ਗੱਭਰੂ ਪੁੱਤਰ ਪੰਜਾਬ ਦੇ, ਸਾਡੀ ਪਾਕ ਧਰਤੀ ਪਹਿਚਾਣ ਦੀ ਡਰਾਈਵਰ ਦਾ ਬੇਟੀਆਂ ਦੋਸਤੋ ਸਭ ਨੂੰ ਸਲਾਮ।
1: ਵਾਲੇਕੁਮ ਸਲਾਮ ਅਨੀ ਬਾਈ, ਠੀਕ ਹੋ
2: ਜੀ? ਮੈਂ ਠੀਕ ਠਾਕ ਜਾਂ। ਮਾਪੀ ਪਹਿਲੇ ਤੇ ਤੁਹਾਨੂੰ ਵਰੇ ਬੈਣ ਦੀਆਂ ਤੇਰੇ ਤੇਰ ਮੁਬਾਰਕਾਂ ਮੇਰੇ ਵੱਲੋਂ, ਉਸਤਾਦ ਜੀ ਵੱਲੋਂ, ਸ਼ਜ਼ਾਦ ਵੱਲੋਂ, ਸ਼ਮੀ ਮਾਪੀ ਵੱਲੋਂ, ਹਮਾਰਾ ਬੇਗ ਵੱਲੋਂ
1: ਜੀ,
2: ਵਰੇ ਗਿਆਨ ਦੀਆਂ ਢੇਟੇ ਤੁਹਾਨੂੰ ਮੁਬਾਰਕਾਂ ਮੇਰੀ ਪੂਰੀ ਫੈਮਿਲੀ ਵੱਲੋਂ,
1: ਬਹੁਤ ਸ਼ੁਕਰੀਆ।
2: ਅਰਸ਼ਦ ਸਾਹਿਬ ਵਾਸਤੇ ਬਹੁਤ ਸਾਰੀਆਂ ਦੁਆਵਾਂ, ਉਹਨਾਂ ਨੂੰ ਵੀ ਵਰੇ ਗਿਆਨ ਦੀਆਂ ਤੇਰੇ ਮੁਬਾਰਕਾਂ। ਅਰਸ਼ਦ ਸਾਹਿਬ ਸੁਣ ਰਹੇ ਤੇ ਮੈਂ ਤੁਹਾਨੂੰ ਦੁਆ ਸਾਰਾ ਸਲੂਟ ਭੇਜ
1: ਦਿੱਤਾ। ਬਿਲਕੁਲ, ਤੁਹਾਡੀਆਂ ਦੁਆਵਾਂ ਪਹੁੰਚ ਗਈਆਂ, ਮੁਹੱਬਤ ਔਨ ਏਅਰ ਪਹੁੰਚ ਗਈ ਉਹਨਾਂ ਤੱਕ।
2: ਬੇਟੇ ਜਾਣ ਵਾਸਤੇ ਬਹੁਤ ਸਾਰੀਆਂ ਦੁਆਵਾਂ, ਜਿਹੜੀਆਂ ਤੁਹਾਡੀ ਬੜੀ ਕੀਮਤ ਆ ਕਰ ਰਹੀਆਂ ਨੇ ਘਰ ਦੇ ਵਿੱਚ ਬਹਿ ਕੇ, ਤੁਹਾਡਾ ਮਾਸ਼ਾਅੱਲਾ ਬੜਾ ਤੁਹਾਡੇ ਸਿਰ ਤੇ, ਉਹਨਾਂ ਦਾ ਸਾਇਆ ਹਮੇਸ਼ਾ ਸਲਾਮਤ ਰਹਿਣ
1: ਇਨਸ਼ਾਅੱਲਾ ਆਮੀਨ।
2: ਤੁਹਾਡੇ ਸ਼ੋ ਕਰਨ ਦੇ ਵਿੱਚ ਬੇਬੇ ਜਾਨ ਦਾ ਵੀ ਇੱਕ ਬੜਾ ਵੱਡਾ ਕਿਰਦਾਰ ਹੁੰਦਾ, ਬੜਾ ਵੱਡਾ ਹੱਥ ਹੁੰਦਾ।
1: ਬਿਲਕੁਲ ਐਸੇ ਹੀ ਆ, ਇਹਨਾਂ ਸਾਰਿਆਂ ਦੀ ਸਪੋਰਟ ਨਾਲ ਹੀ ਹੈ ਨਾ ਕਿ ਅਸੀਂ ਇੱਥੇ ਆ ਕੇ ਪ੍ਰੋਗਰਾਮ ਕਰ ਰਹੇ ਹਾਂ, ਬੋਲਣ ਡੇ ਹਾਂ, ਨਹੀਂ ਤੇ ਫਿਰ ਕੁਝ ਵੀ ਨਾ ਮੁਮਕਿਨ ਹੁੰਦਾ
2: ਜੀ। ਬਸ ਇਸ ਤਰ੍ਹਾਂ ਹੀ ਜਾਨਮ, ਦੇਖੋ ਇੱਕ ਦੂਸਰੇ ਦੇ ਨਾਲ ਹੀ ਹੈ ਨਾ, ਫਿਰ ਉਹ ਇੱਕ ਹੱਥ ਨਾ ਪਿਆਣੇ ਕਹਿੰਦੇ ਤਾੜੀ ਨਹੀਂ ਵੱਜਦੀ,
1: ਐਸਾ ਹੀ ਹੈ ਜੀ। ਨਹੀਂ ਬਾਈ
2: ਜਾਨਮ, ਬਾਕੀ ਟੋਪਿਕ ਆ ਲਾਈਏ, ਦੇਖੋ ਜਾਨਮ ਰਮਜਾਨ ਗੁਜਰ ਮਾਸ਼ਾਅੱਲਾ ਬੜੀ ਅੱਛੀ ਗੁਫ਼ਤਗੂ ਕਰ ਰਿਹਾ ਸਾ ਨਾ
1: ਜੀ ਜੀ,
2: ਤੇ ਦੇਖੋ ਜਾਨਮ ਇੰਜੀ ਅਗਰ ਕੋਈ ਅੱਛਾ ਕੰਮ ਕਰ ਰਿਹਾ ਨਾ, ਤੇ ਅਗਰ ਤੁਸੀਂ ਅਸੀਂ ਜਦੋਂ ਬਦਕੋਈ ਕਰਨ ਲੱਗਿਆ ਤੇ ਅਸੀਂ ਮਿੰਟ ਨਹੀਂ ਲਾਉਂਦੇ, ਅਸੀਂ ਉਸੇ ਵੇਲੇ ਅਗਲੇ ਨੂੰ ਦੱਸ ਪਿਛਲੇ ਦੱਸੋ ਇੰਜ
1: ਕਰਦਾ,
2: ਹੌਸਲਾ ਵਧਾਈ। ਯਕੀਨ ਕਰੋ ਜਾਨਮ, ਜਦੋਂ ਅਸੀਂ ਕਿਸੇ ਦੀ ਹੌਸਲਾ ਵਧਾਈ ਜਿਹੜਾ ਤਾਰੀਫ ਦਾ ਲਾਇਕ ਹੋਵੇ ਨਾ, ਤੇ ਉਹਦੇ ਚ ਕਮੀ ਨੀ ਕਰਨੀ ਚਾਹੀਦੀ, ਤਾਰੀਫ ਉਹਦੀ ਰੱਜ ਕੇ ਜਿੰਨੀ ਵੀ ਹੋ ਸਕੇ ਕਰਨੀ ਚਾਹੀਦੀ।
1: ਬਿਲਕੁਲ ਠੀਕ, ਬਿਲਕੁਲ,
2: ਤਾਂ ਕਿ ਉਹ ਮਜ਼ੀਦ ਕੋਈ ਬੱਚਾ ਸਾਡਾ ਭੈਣ ਹੈ, ਸਾਡੀ ਕੋਈ ਭਰਾ ਹੈ, ਉਹ ਹੋਰ ਮਜ਼ੀਦ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਜੀ, ਅਸੀਂ ਉਹਨੂੰ ਥੋੜੀ ਸਪੋਰਟ ਕਰਾਂਗੇ ਨਾ, ਉਹਦੀ ਤਾਰੀਫ ਕਰਾਂਗੇ, ਤੇ ਜੇ ਉਹਨੂੰ ਅਸੀਂ ਬਿਜਤ ਕਰਾ ਲਓ ਜੀ, ਇਹ ਤੂੰ ਵੀ ਕਿਹੜਾ ਭਾਟ ਕਿਲਾ ਢਾ ਲਿਆ, ਕਿਹੜਾ ਤੂੰ ਭਾਟ ਢਾ ਲਿਆ, ਤੂੰ ਕਹੇਗਾ ਚਲੋ ਹੁਣ ਤੁਹਾਨੂੰ ਮੈਂ ਢਾ ਕੇ ਹੀ ਮਾਵਾਂ। ਉਹ ਜਿਹੜਾ ਜਿਹੜਾ ਕੋਈ ਚੰਗਾ ਕੰਮ ਕਰਦਾ ਨਾ, ਯਕੀਨ ਕਰ ਉਹ ਵੀ ਨੀ ਉਹ ਕਰਦਾ, ਕਹਿੰਦਾ ਚਲੋ ਫਿਰ ਇੰਜ ਤੇ ਇੰਜ ਹੀ ਸਹੀ।
1: ਬਹੁਤ ਸੋਹਣੀ ਗੱਲ ਹੈ ਨੀਬ ਬਾਈ, ਬਹੁਤ ਸ਼ੁਕਰੀਆ ਜੀ, ਜਿਉਂਦੇ ਵਸਦੇ ਰਹੋ, ਇੱਕ ਦੋ ਕਾਲਸ ਅਸੀਂ ਮਜ਼ੀਦ ਲੈਣਾ ਚਾਹਾਂਗੇ, ਠੀਕ ਹੈ ਜੀ? ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਹਨੀਬ ਬਾਈ ਨੇ ਇੱਕ ਗੱਲ ਜਿਹੜੀ ਆ ਨਾ ਬੜੀ ਕੰਮ ਦੀ ਕੀਤੀ ਹੈ ਕਿ ਅਸੀਂ ਕੋਈ ਬੁਰੀ ਗੱਲ ਕਿਸੇ ਨੂੰ ਦੱਸਣੀ ਹੋਏ, ਤਨਕੀਦ ਕਰਨੀ ਹੋਏ, ਕ੍ਰਿਟੀਸਾਈਜ਼ ਕਰਨਾ ਹੋਏ, ਤਾਂ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਅਸੀਂ ਆਪਣੇ ਅਲਫਾਜ਼ ਜਿਹੜੇ ਆ ਉਹਨੂੰ ਡੱਕ ਨਹੀਂ ਸਕਦੇ। ਲੇਕਿਨ ਅਗਰ ਕਿਸੇ ਦੀ ਤਾਰੀਫ ਕਰਨੀ ਹੋਏ, ਕੋਈ ਦੋ ਬੋਲ ਕਿਸੇ ਵਾਸਤੇ ਕਹਿਣੇ ਹੋਣ, ਤਾਂ ਅਸੀਂ ਐਸਾ ਨਹੀਂ ਕਰਦੇ, ਐਸਾ ਕਰਨਾ ਹੀ ਨਹੀਂ ਚਾਹੀਦਾ ਜੀ। ਸਾਨੂੰ ਐਸਾ ਲੱਗਦਾ ਹੈ ਕਿ ਜੀ ਅਸੀਂ ਕਿਸੇ ਦੀ ਤਾਰੀਫ ਕਰਾਂਗੇ ਤਾਂ ਕੋਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਹੁਤ ਕੁਛ ਸਮਝਣ ਲੱਗ ਜਾਏਗਾ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
3: ਵਾਲੇਕੁਮ ਸਲਾਮ ਐਂਡ ਜੀ ਆਇਆਂ ਨੂੰ। ਮੈਂ ਦੁਬਾਰਾ ਤੋਂ ਆਈ, ਇਸ ਮਾਸਟਰ ਚ ਬਹੁਤ ਵੱਡੀ ਗਲਤੀ ਕੀਤੀ,
1: ਕੋਈ ਗੱਲ ਨਹੀਂ, ਹੁਣ ਹੋ ਗਈ ਗਲਤੀ,
3: ਸਰ ਮਾਪੀ ਅੱਗੇ ਨਾ ਸ਼ੋਰ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਮੈਂ ਤੁਹਾਨੂੰ ਵਿਸ਼ ਜਿਸ ਤਰ੍ਹਾਂ ਕਰਨਾ ਸੀ ਉਸ ਤਰ੍ਹਾਂ ਨਹੀਂ ਕਰ ਪਾਈ ਤੇ ਮੈਂ
1: ਅੱਛਾ ਕਰੋ ਜੀ
3: ਹੁਣ ਵਿਸ਼ ਕਰਨਾ ਜੀ
1: ਜੀ ਜੀ ਜੀ
3: ਤੁਮੇ ਔਰ ਕਿਆ ਦੂ ਦੁਆ ਕੇ ਸਿਵਾਏ ਤੁਮਕੋ ਹਮਾਰੀ ਉਮਰ ਲੱਗ ਜਾਏ ਤੁਮਕੋ ਹਮਾਰੀ ਉਮਰ ਲੱਗ ਜਾਏ
1: ਬਹੁਤ ਸੋਹਣਾ ਮਾਰਾ ਅੰਦਾਜ਼ ਬਹੁਤ ਸੋਹਣਾ
3: ਭਲੇ ਹੈ ਤਮੰਨਾ ਮੁਹੱਬਤ ਕੀ ਦੁਨੀਆ ਕਿ ਤੁਮ ਚਾਂਦ ਬਣਾ ਬਹਾਰੋਂ ਕੀ ਮੰਜ਼ਿਲ ਤੇ ਹਸਨਾ ਹਸਾਨਾ
1: ਸਦਕੇ ਜਾਵਾਂ।

0: जानना चाहता है कमर्शियल ब्रेक का।
1: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी पैन प्रो, बहुत सोनिया गल्लां ते बहुत करामत तिब्बी मशवरे लेके तुहाडी मेज़बान साइमा तुहाडी खिदमत विच हाजिर है ते तुहाडी सारियां दी सेहतमंदी लई दुआ करदी है। भैन भ्राओ यह प्रोग्राम जरूर सुनिया करो क्योंकि इस प्रोग्राम विच साडे मुल्क दे बहुत ही मशहूर ते हिकमत दे माहिर जनाब प्रोफेसर सुलेमान साहब तशरीफ लियांदे ने जिन्हां नूं कई वारी गोल्ड मैडल ते दूजे नाम भी मिले ने। सोने भैन भ्राओ इस तों पहलां कि तुसीं हर्बल एक्सपर्ट प्रोफेसर सुलेमान दे तिब्बी मशवरे हासिल करो मैं लिखवानी हां अपना पता ते फोन नंबर ते जनाब कागज पेंसिल सांभो ते लिखो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 04237727160 यानी 0423772710 मोबाइल नंबर है 03004142608 यानी 03004142608 ते साडा ईमेल एड्रेस है suleiman.dawakhana@gmail.com। जी जनाब इस पते नू साम के रखो ताकि तुसी आप भी सुलेमान साहब नू मिल सको ते हुन मिलने आ जनाब प्रोफेसर सुलेमान साहब नू।
2: बड़ी मेहरबानी सहमा जी, रब दी करम नवाजी नाल मैं बिल्कुल ठीक हाँ ते सारे भैन भरावां लई सेहतमंदी दी दुआ करना खास तौर ते सहमा जी ताडे लई।
1: बड़ी मेहरबानी सुलेमान साहब। सुलेमान साहब मैनू बीमारियों तो बड़ा डर लगता है, कोई एहो जी दवाई दसो कि डर ना लगे।
2: वाह जी वाह क्या बात है सहमा जी, ताडा ते ओ साहब है कि तुसी चाहते हो कि अखा भी बंद ना होन ते नींदर भी पूरी हो जावे। समय बीमारियों तो डरन दी बजाय बेहतर तरीका है वे कि बंदा फौरन ही इलाज करावे ताकि सेहतमंद हो जावे।
1: अच्छा, यानी कि तुसी चोपड़ियां नाले दो दो वाला नुस्खा नहीं दसोगे। सुलेमान साहब ऐसा करने के पहले मैं ईमेल पढ़नी हां।
2: जी जी पढ़।
1: ईमेल तो रजाक चिट्ठा होरा लिखी है।
2: अच्छा जी।
1: सुलेमान साहब इन्हां दी बीमारी कुछ बिगड़ी हुई है। ये कहंदे ने कि मैनूं यूरन नाल जलन ते तकलीफ हुंदी है।
2: अच्छा जी।
1: यूरन खुल के नहीं आंदा, भूख नहीं लगदी, अगले महीने मेरी शादी है। अच्छा। इहो जी दवाई दियो कि मैं व्याह तो पहलां ठीक हो जावां। जी
2: रजाक भाई तुसी इंशाल्लाह व्याह तो पहले ठीक हो जाओगे, पर ताड़ा दवाखाने ते आना बहुत ही जरूरी है। मैं तुहानू दसा कि तुहानू अंदरूनी तौर ते इनफेक्शन की तकलीफ है, हुण यह पता करना जरूरी है कि यह इनफेक्शन आखिर किस वजह नाल होई है। ऐसे ही तुसी दवाखाने ते आ जाओ, मैं बीमारी की पूरी तरह तशखीस करके फिर तुहानू कोई चंगी जी दवाई देंगा ते सोने रब की मेहरबानी नाल ताड़ी यह बीमारी पूरी तरह ठीक हो जाएगी।
1: बिल्कुल रजाक साहब तुहानू मशवरा मिल गया, हुण लापरवाही नहीं करनी। सुलेमान साहब ईमेल कासिम बुखारी हो रही है।
2: अच्छा।
1: सुलेमान साहब इन्होंने तुहाडे कोलों दवाई मंगवाई है।
2: जी जी।
1: इन्हां नूं असाबी कमजोरी दी तकलीफ सी।
2: अच्छा।
1: ये बहुत सारियां दुआवां दे बाद लिखदे ने सुलेमान साहब, रब तुहाडी इज्जत वधाए, तुहाडे रिज़क विच इजाफा करे ते तुहाडे वर्गे तबीब दा साया हमेशा बरकरार रहे। रब ने बड़ा करम कीता
2: है। भाई जी तुसी रब दा शुक्र अदा करो जिन्हें तुहानू सेहत दिती, ते याद रखो कि जरूरत तो बगैर दवाई नहीं लैनी चाहीदी।
1: बिलकुल।
2: इसलिए मैं तुहानू दवाई पार्सल नहीं करा सकदा, बस तुसी कुछ दिन परहेज जरूर कर लो जेड़ा मैं तुहानू दस्या सी।
1: सुलेमान साहब अद्धी छुट्टी दा वेला हो रहा
2: जी,
1: ते हुण अपने भैन भरावां नूं कहांगे कि साडा पता ते फोन नंबर नोट कर लो ताकि तुसी सुलेमान साहब नूं खुद भी आके मिल सको ते सानूं फोन भी कर सको। ते जनाब लिखो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 04237727160 यानी 04237727160 मोबाइल नंबर है 03004142608 यानी 03004142608 ते साडा ईमेल एड्रेस है suleiman.dawakhana@ @gmail.com ਜੀ ਭੈਣ ਭਰਾ ਹੁਣ ਵਾਰੀ ਏ ਤੁਹਾਡੀ ਬਾਕੀ ਈਮੇਲਸ ਤੇ SMS ਦੀ ਸੁਲੇਮਾਨ ਸਾਹਿਬ ਈਮੇਲ ਆਮਿਰ ਸਈਦ ਹੋਰਾਂ ਦੀ ਏ ਸੁਲੇਮਾਨ ਸਾਹਿਬ ਇਹਨਾਂ ਦੀ ਵਾਈਫ ਨੂੰ ਯਾਨੀ ਘਰ ਵਾਲੀ ਨੂੰ ਕੁਝ ਮਸਲਾ ਹੈ ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦੀ ਸਿਹਤ ਵਿਗੜਦੀ ਜਾ ਰਹੀ ਹੈ ਲੱਕ ਤੇ ਲੱਤਾਂ ਵਿੱਚ ਬਹੁਤ ਹੀ ਦਰਦ ਹੁੰਦਾ ਹੈ ਭੁੱਖ ਨਹੀਂ ਲੱਗਦੀ ਤੇ ਚਿਹਰਾ ਪੀਲਾ ਹੋ ਗਿਆ ਥੋੜਾ ਜਿਹਾ ਕੰਮ ਕਰਨ ਨਾਲ ਥੱਕ ਜਾਂਦੇ ਨੇ ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਸੀ ਪਰ ਫਾਇਦਾ ਨਹੀਂ ਹੋਇਆ ਮਸ਼ਵਰਾ ਦਿਓ
2: ਅਮਰ ਭਾਈ ਤੁਹਾਡੀ ਵਾਈਫ ਨੇ ਇਨਫੈਕਸ਼ਨ ਦਾ ਮਸਲਾ ਹੈ ਜਿਹੜਾ ਮੈਂ ਰੇਡੀਓ ਤੇ ਇਸ ਵਕਤ ਖੁੱਲ੍ਹ ਕੇ ਨਹੀਂ ਦੱਸ ਸਕਦਾ ਜਿਹਦੇ ਬਾਰੇ ਵਿੱਚ ਮੈਂ ਇਹ ਹੀ ਕਹਾਂਗਾ ਕਿ ਤੁਹਾਨੂੰ ਅਤੇ ਤੁਹਾਡੀ ਵਾਈਫ ਨੂੰ ਦੋਵਾਂ ਨੂੰ ਇਲਾਜ ਅਤੇ ਇਹਤਿਆਤ ਦੀ ਜ਼ਰੂਰਤ ਹੈ ਇਸ ਲਈ ਤੁਸੀਂ ਫੌਰੀ ਤੌਰ 'ਤੇ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਅਤੇ ਇਹਤਿਆਤ ਬਾਰੇ ਸਾਰੀ ਗੱਲ ਦੱਸ ਸਕਾਂ ਵੈਸੇ ਤੁਸੀਂ ਬੇਫਿਕਰ ਹੋ ਜਾਓ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਤਿਬ ਵਿੱਚ ਮੌਜੂਦ ਹੈ
1: ਇਨਸ਼ਾਅੱਲਾ ਜੀ ਸੁਲੇਮਾਨ ਸਾਹਿਬ ਇਹ ਗੱਲ ਦੱਸੋ ਕਿ ਤੁਸੀਂ ਮਰੀਜ਼ ਨੂੰ ਟਿੰਡੇ ਕੱਦੂ ਤੋਰੀ ਰਸ ਡਬਲ ਰੋਟੀ ਤੇ ਲਾ ਦਿੰਦੇ ਹੋ ਤੁਸੀਂ ਕੋਈ ਇਹੋ ਜਿਹੀ ਦਵਾਈ ਨਹੀਂ ਯਾਦ ਕਰਦੇ ਕਿ ਮਰੀਜ਼ ਸਾਰੀਆਂ ਸ਼ੈਵਾਂ ਵੀ ਖਾਂਦਾ ਰਹੇ ਤੇ ਉਹਦਾ ਇਲਾਜ ਵੀ ਹੋ ਜਾਏ
2: ਵਾਹ ਮਾਸ਼ਾਅੱਲਾ ਸਹਿਮਾ ਜੀ ਮੈਂ ਫੇਰ ਉਹੀ ਕਹਾਂਗਾ ਕਿ ਤੁਸੀਂ ਹਮੇਸ਼ਾ ਹੀ ਚੋਪੜੀਆਂ ਨਾਲੇ ਦੋ ਦੋ ਮੰਗਦੇ ਹੋ ਜੇ ਤੁਸੀਂ ਹਕੀਮ ਹੋਵੋ ਨਾ ਤੇ ਮਰੀਜ਼ਾਂ ਦਾ ਫਿਰ ਅੱਲਾ ਹੀ ਆਫਤ ਹੈ
1: ਮੈਂ ਇਸ ਲਈ ਤੇ ਹਕਮਤ ਨਹੀਂ ਪੜੀ ਕਿ ਮੈਨੂੰ ਲੋਕਾਂ ਨਾਲ ਮੁਹੱਬਤ ਹੀ ਬੜੀ ਹੈ ਸੁਲੇਮਾਨ ਸਾਹਿਬ ਵਾਰੀ ਏ ਇਸ ਈਮੇਲ ਦੀ ਜਿਹੜਾ ਸਾਡੀ ਇੱਕ ਭੈਣ ਹੋਰਾਂ ਲਿਖਿਆ ਸੁਲੇਮਾਨ ਸਾਹਿਬ ਇਹਨਾਂ ਦਾ ਕੱਦ ਬਹੁਤ ਛੋਟਾ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਆ ਕੋਈ ਵਰਜਿਸ਼ ਦੱਸੋ ਜਿਹਦੇ ਨਾਲ ਮੇਰਾ ਜਿਹੜਾ ਕੱਦ ਉਹ ਵੱਧ ਜਾਏ ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਪੁੱਠਾ ਲਟਕਣ ਨਾਲ ਕੱਦ ਲੰਬਾ ਹੋ ਜਾਂਦਾ
2: ਸਹਿਮਾ ਜੀ ਤੁਸੀਂ ਵੱਖਰੀ ਗੱਲ ਹੀ ਕਰਨਾ ਚੰਗਾ ਹੀ ਹੋਇਆ ਕਿ ਤੁਸੀਂ ਹਕੀਮ ਨਹੀਂ ਬਣੇ
1: ਲੋ ਜੀ ਮੈਂ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦੱਸਦਾ ਹਾਂ ਸੁਲੇਮਾਨ ਸਾਹਿਬ ਮੇਰੇ ਤੋਂ ਜੈਲਸ ਹੋਣ ਦੇ
2: ਨਹੀਂ ਸਹਿਮਾ ਜੀ ਐਸੀ ਕੋਈ ਗੱਲ ਨਹੀਂ ਸਹਿਮਾ ਜੀ ਜਿਸਮ ਵਿੱਚ ਮੁਖਤਲਿਫ ਅਜਜ਼ਾ ਦੀ ਕਮੀ ਨਾਲ ਜਿਸਮ ਦੀ ਨੁਸ਼ੁਨਮਾ ਯਾਨੀ ਜਿਸਮ ਦਾ ਵਧਣਾ ਰੁਕ ਜਾਂਦਾ ਹੈ ਅਤੇ ਇਹ ਬਿਮਾਰੀ ਆਮ ਤੌਰ 'ਤੇ ਉਦੋਂ ਹੁੰਦੀ ਹੈ ਜਦੋਂ ਛੋਟੀ ਉਮਰ ਵਿੱਚ ਬੱਚੇ ਦੀ ਖੁਰਾਕ ਦਾ ਖਿਆਲ ਨਹੀਂ ਰੱਖਿਆ ਜਾਂਦਾ ਹਾਂਜੀ ਇਹਦੇ ਇਲਾਵਾ ਸਾਡੇ ਜਿਸਮ ਵਿੱਚ ਕੁਛ ਹਾਰਮੋਨਸ ਦਾ ਵਾਧਾ ਘਾਟਾ ਵੀ ਛੋਟੇ ਕੱਦ ਦਾ ਸਬੱਬ ਬਣਦਾ ਹੈ ਲਿਹਾਜ਼ਾ ਅਸੀਂ ਇਸ ਬਿਮਾਰੀ ਵਿੱਚ ਇਹੋ ਜਿਹੀ ਦਵਾ ਦਿੰਦੇ ਹਾਂ ਜਿਹੜੀ ਹਾਰਮੋਨਸ ਦੀ ਮਿਕਦਾਰ ਨੂੰ ਪੂਰਾ ਕਰਦੀ ਹੈ ਅਤੇ ਜਿਸਮ ਦੀ ਨਸ਼ੁਨੁਮਾ ਵੀ ਹੋ ਜਾਂਦੀ ਹੈ ਸਹਿਮਾ ਜੀ ਮੈਂ ਆਪਣੀ ਇਸ ਭੈਣ ਨੂੰ ਇਸ ਬੇਟੀ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਪੂਰੀ ਤਰ੍ਹਾਂ ਇਲਾਜ ਸ਼ੁਰੂ ਹੋ ਸਕੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੇ ਕੱਦ ਵਿੱਚ ਇਜ਼ਾਫਾ ਹੋ ਜਾਏਗਾ
1: ਇਨਸ਼ਾਅੱਲਾ ਜੀ ਇਨਸ਼ਾਅੱਲਾ ਜੀ ਭੈਣ ਜੀ ਤੁਸੀਂ ਦਿਲ ਛੋਟਾ ਨਾ ਕਰੋ ਕਿਉਂਕਿ ਹੁਣ ਸੁਲੇਮਾਨ ਸਾਹਿਬ ਦੀ ਦਵਾਈ ਤੁਹਾਡੇ ਨਾਲ ਹੈ ਰੱਬ ਨੇ ਚਾਹਿਆ ਤਾਂ ਤੁਹਾਡੀ ਖਾਹਿਸ਼ ਜ਼ਰੂਰ ਪੂਰੀ ਹੋਵੇਗੀ ਸੁਲੇਮਾਨ ਸਾਹਿਬ ਅਗਲੀ ਈਮੇਲ ਵਿੱਚ ਬੁੱਢਿਆਂ ਦੀ ਬਿਮਾਰੀ ਦਾ ਜ਼ਿਕਰ ਹੈ
2: ਜੀ ਜੀ
1: ਪਰ ਇਹ ਬਿਮਾਰੀ ਸਾਡੇ ਇੱਕ ਜਵਾਨ ਭਰਾ ਨੂੰ ਹੈ
2: ਅੱਛਾ
1: ਜਿਨ੍ਹਾਂ ਦੀ ਉਮਰ 28 ਸਾਲ ਹੈ ਤੇ ਇਹਨਾਂ ਦਾ ਨਾਂ ਹੈ ਸਲੀਮ ਚੌਧਰੀ
2: ਠੀਕ
1: ਇਹ ਕਹਿੰਦੇ ਨੇ ਕਿ ਉੱਠਣ ਬੈਠਣ ਨਾਲ ਗੋਡਿਆਂ ਵਿੱਚ ਪੀੜ ਹੁੰਦੀ ਹੈ
2: ਜੀ
1: ਤੇ ਨਾਲੇ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਮੈਂ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹਨਾ ਵਾਂ ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ
2: ਅੱਛਾ
1: ਮੈਂ ਪਹਿਲੇ ਬਿਲਕੁਲ ਠੀਕ ਸਾਂ 3 ਮਹੀਨੇ ਵਿੱਚ ਇਹ ਤਕਲੀਫ ਹੋਈ ਹੈ ਮਿਹਰਬਾਨੀ ਕਰਕੇ ਇਹਦੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ
2: ਸਲੀਮ ਭਾਈ ਇੱਕ ਗੱਲ ਯਾਦ ਰੱਖੋ ਕਿ ਇਹ ਤਕਲੀਫ ਇੱਕੋ ਦਮ ਨਹੀਂ ਹੁੰਦੀ ਇਹਦੇ ਪਿੱਛੇ ਕੋਈ ਨਾ ਕੋਈ ਸਬੱਬ ਜ਼ਰੂਰ ਹੁੰਦਾ ਹੈ ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਦੂਜੀ ਬਿਮਾਰੀ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਆਪਣੇ ਖਾਤ ਵਿੱਚ ਨਹੀਂ ਕੀਤਾ ਬਹਰਹਾਲ ਤੁਸੀਂ ਵੱਡਾ ਗੋਸ਼ਤ ਗੋਭੀ ਮਾਂ ਦੀ ਦਾਲ ਅਤੇ ਚੌਲ ਬਿਲਕੁਲ ਛੱਡ ਦਿਓ ਕਿਉਂਕਿ ਇਹਨਾਂ ਚੀਜ਼ਾਂ ਨਾਲ ਬਿਮਾਰੀ ਵੱਧ ਜਾਂਦੀ ਹੈ ਸਲੀਮ ਭਾਈ ਮੈਂ ਜਦੋਂ ਤੀਕਰ ਬਿਮਾਰੀ ਦੀ ਤਸ਼ਖੀਸ ਨਾ ਕਰ ਲਵਾਂ ਮੈਂ ਕਦੀ ਵੀ ਦਵਾਈ ਨਹੀਂ ਦਿੰਦਾ
1: ਬਿਲਕੁਲ
2: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ ਯੂਰਿਕ ਐਸਿਡ ਦੀ ਵਜ੍ਹਾ ਨਾਲ ਹੋਈ ਹੈ ਜਾਂ ਤੁਹਾਨੂੰ ਕੋਈ ਦੂਜੀ ਬਿਮਾਰੀ ਦਾ ਇਨਫੈਕਸ਼ਨ ਹੋਇਆ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਰੱਬ ਦੀ ਕਰਮ ਨਵਾਜ਼ੀ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ ਕਿਉਂਕਿ ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਤੀਬ ਵਿੱਚ ਮੌਜੂਦ ਹੈ
1: ਸੁਲੇਮਾਨ ਸਾਹਿਬ ਹੈ ਨਾ ਜਵਾਨ ਬੰਦੇ ਨੂੰ ਬੁੱਢਿਆਂ ਵਾਲੀ ਬਿਮਾਰੀ ਮੈਂ ਠੀਕ ਕਿਹਾ ਸੀ ਨਾ
2: ਹਾਂਜੀ ਬਿਲਕੁਲ ਸਹਿਮਾ ਜੀ ਰੱਬ ਆਪਣਾ ਕਰਮ ਰੱਖੇ ਬਿਮਾਰੀ ਉਮਰ ਨੂੰ ਨਹੀਂ ਵੇਖਦੀ ਕਿਸੇ ਨੂੰ ਵੀ ਹੋ ਸਕਦੀ ਹੈ
1: ਜੀ ਇਹ ਗੱਲ ਤੇ ਹੈ ਰੱਬ ਸਾਰਿਆਂ ਤੇ ਕਰਮ ਕਰੇ ਸੁਲੇਮਾਨ ਸਾਹਿਬ ਕੋਈ ਸਮਾਰਟ ਹੋਣ ਦਾ ਨੁਸਖਾ ਦੱਸੋ
2: ਸਹਿਮਾ ਤੁਸੀਂ ਪਹਿਲਾਂ ਵੀ ਬਹੁਤ ਸਮਾਰਟ ਹੋ ਹੁਣ ਤੁਸੀਂ ਕੀ ਕਿਲੋ ਪਿੱਤਰਾ ਬਣਨਾ ਚਾਹੁੰਦੇ ਹੋ
1: ਸੁਲੇਮਾਨ ਸਾਹਿਬ ਮੈਂ ਤੇ ਕਿਲੋ ਪੈਤਰਾ ਤੋਂ ਵੀ ਜ਼ਿਆਦਾ ਸਮਾਰਟ ਹਾਂ ਮੈਂ ਤੇ ਆਪਣੀ ਇੱਕ ਭੈਣ ਵਾਸਤੇ ਨੁਸਖਾ ਪੁੱਛ ਰਹੀ ਸਾਂ
2: ਨਹੀਂ ਮਾਸ਼ਾਅੱਲਾ ਤੇ ਮੈਂ ਦੇਖ ਰਹੀ ਹਾਂ ਤਾਰਾ ਜਿਸਮ ਤੇ ਮਾਸ਼ਾਅੱਲਾ ਅੱਲਾਹ ਤਾਲਾ ਨੇ ਅੱਛਾ ਬਣਾਇਆ
1: ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ ਸੁਲੇਮਾਨ ਸਾਹਿਬ ਭੈਣ ਹੋਰੀ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਨੇ ਇਹਨਾਂ ਨੇ ਸਲੀਮਿੰਗ ਕੋਰਸ ਵੀ ਇਸਤੇਮਾਲ ਕੀਤਾ ਤੇ ਡਾਈਟਿੰਗ ਵੀ ਕਰਦੇ ਨੇ ਪਰ ਇਹਨਾਂ ਦਾ ਵਜ਼ਨ ਨਹੀਂ ਘਟਿਆ ਇਹ ਕਹਿੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਮਾਰਟ ਹੋ ਜਾਵਾਂ ਤੇ ਅੱਛੀ ਖੂਬਸੂਰਤ ਨਜ਼ਰ ਆਵਾਂ ਜੀ ਸੁਲੇਮਾਨ ਸਾਹਿਬ ਤੁਹਾਡਾ ਕੀ ਮਸ਼ਵਰਾ ਇਹਨਾਂ ਵਾਸਤੇ
2: ਸਹਿਮਾ ਜੀ ਮੇਰਾ ਮਸ਼ਵਰਾ ਕੀ ਹੋਣਾ ਹੈ ਮੈਂ ਤੇ ਇਹ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦਾ ਜਿੰਨੀ ਛੇਤੀ ਇਲਾਜ ਹੋ ਸਕੇ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਦੂਜੀ ਗੱਲ ਇਹ ਵੇ ਕਿ ਡਾਇਟਿੰਗ ਯਾਨੀ ਭੁੱਖੇ ਰਹਿਣ ਨਾਲ ਜਿਸਮ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਕਮਜ਼ੋਰੀ ਹੋ ਸਕਦੀ ਹੈ, ਇਸ ਲਈ ਡਾਇਟਿੰਗ ਬਿਲਕੁਲ ਨਾ ਕਰੋ, ਨਹੀਂ ਤਾਂ ਕੋਈ ਦੂਜੀ ਬਿਮਾਰੀ ਹੋ ਜਾਏਗੀ। ਭੈਣ ਜੀ, ਤੁਸੀਂ ਆਪਣੀ ਗਜ਼ਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਇਸਤੇਮਾਲ ਕਰੋ ਅਤੇ ਵੱਡਾ ਗੋਸ਼ਤ, ਚੌਲ, ਮਾਂਹ ਦੀ ਦਾਲ, ਨਾਨ ਅਤੇ ਬਾਜ਼ਾਰੀ ਸ਼ਾਮਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ, ਰੱਬ ਦੀ ਮਿਹਰਬਾਨੀ ਨਾਲ ਦੋ ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ ਇਨਸ਼ਾਲਾ ਘਟਣਾ ਸ਼ੁਰੂ ਹੋ ਜਾਏਗਾ। ਪਰ ਜਦੋਂ ਤੀਕਰ ਮੈਂ ਨਾ ਕਹਾਂ ਤੁਸੀਂ ਦਵਾ ਨਹੀਂ ਛੱਡਣੀ, ਇਨਸ਼ਾਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਸਮਾਰਟ ਹੋ ਜਾਓਗੇ ਅਤੇ ਕਮਜ਼ੋਰੀ ਵੀ ਨਹੀਂ ਰਹੇਗੀ।
3: ਵਾਹ ਸੁਲੇਮਾਨ ਸਾਹਿਬ, ਇਹ ਤਾਂ ਬੜੀ ਚੰਗੀ ਗੱਲ ਹੈ ਕਿ ਵਜ਼ਨ ਵੀ ਘੱਟ ਜਾਵੇ ਅਤੇ ਕਮਜ਼ੋਰੀ ਵੀ ਨਾ ਹੋਵੇ। ਸੁਲੇਮਾਨ ਸਾਹਿਬ, ਇਸ ਲਈ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਡੇ ਕੋਲ ਕੋਈ ਜਾਦੂ ਹੈ ਜਿਹਦੇ ਨਾਲ ਮਰੀਜ਼ ਠੀਕ ਹੋ ਜਾਂਦਾ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਤਾਹਿਰ ਮਕਸੂਦ ਹੋਰਾਂ ਲਿਖੀ ਹੈ।
2: ਜੀ ਜੀ।
3: ਸੁਲੇਮਾਨ ਸਾਹਿਬ, ਇਹ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀ ਬਿਮਾਰੀ ਨੇ ਇਹਨਾਂ ਨੂੰ ਜ਼ਹਿਨੀ ਮਰੀਜ਼ ਬਣਾ ਦਿੱਤਾ।
2: ਜੀ ਜੀ।
3: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਯੂਰਨ ਦੀ ਤਕਲੀਫ ਹੋਈ ਸੀ, ਉਹ ਤਾਂ ਠੀਕ ਹੋ ਗਈ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ। ਮੈਂ ਸਾਰੀ ਉਮਰ ਤੁਹਾਨੂੰ ਦਵਾਵਾਂ ਦਿਆਂਗਾ ਜੇ ਤੁਸੀਂ ਮੇਰਾ ਇਲਾਜ ਕਰ ਦਿਓ।
2: ਤਾਹਰ ਭਾਈ, ਤੁਹਾਡੀ ਤਕਲੀਫ ਅਤੇ ਤੁਹਾਡੀ ਪਰੇਸ਼ਾਨੀ ਵਾਕਈ ਫਿਕਰ ਵਾਲੀ ਗੱਲ ਹੈ, ਕਿਉਂਕਿ ਅਜੇ ਤਾਂ ਤੁਸੀਂ ਅਸਲੀ ਜ਼ਿੰਦਗੀ ਵਿੱਚ ਕਦਮ ਹੀ ਰੱਖਿਆ ਹੈ। ਮੇਰੇ ਭਾਈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਬਿਮਾਰੀ ਹੋਈ ਸੀ ਇਹ ਉਹਦਾ ਹੀ ਨਤੀਜਾ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਹੁਣ ਸਭ ਤੋਂ ਜ਼ਰੂਰੀ ਗੱਲ ਇਹ ਵੇ ਕਿ ਤੁਹਾਨੂੰ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ। ਮੇਰੇ ਭਾਈ, ਇਹ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਵੈਸੇ ਮੇਰੀ ਇੱਕ ਗੱਲ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ 'ਚ ਮਰੀਜ਼ ਨੂੰ ਇਲਾਜ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਈ ਜੀ, ਤੁਸੀਂ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਇਨਸ਼ਾਅੱਲਾ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਤੁਸੀਂ ਬੜੇ ਸਕੂਨ ਅਤੇ ਬੜੀ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੋਗੇ।
3: ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਜੇ ਪ੍ਰੋਗਰਾਮ ਦਾ ਵੇਲਾ ਨਾ ਮੁੱਕਦਾ ਨਾ ਤਾਂ ਮੈਂ ਹੋਰ ਈਮੇਲਸ ਅਤੇ SMS ਪੜ੍ਹਦੀ। ਫਿਰ ਵੀ ਬਾਕੀ ਈਮੇਲਸ ਅਤੇ SMS ਅਗਲੇ ਪ੍ਰੋਗਰਾਮ ਵਿੱਚ ਅਸੀਂ ਪੜ੍ਹਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ।
2: ਸਹਿਮਾ ਜੀ, ਤੁਸੀਂ ਵੀ ਅਤੇ ਇੰਨੀਆਂ ਸੋਹਣੀਆਂ ਗੱਲਾਂ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
3: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਸ਼ੁਕਰ ਹੈ ਕਿ ਕੋਈ ਮੇਰੀਆਂ ਗੱਲਾਂ ਨੂੰ ਪਸੰਦ ਵੀ ਕਰਦਾ। ਸੋਹਣੇ ਭੈਣ ਭਰਾ, ਕਾਗਜ਼ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕੋ। ਅਤੇ ਜਨਾਬ, ਲਿਖੋ ਸਾਡਾ ਪਤਾ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦੇਵੋ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।
0: There's music and then there's magic. One above FM 101.

0: स्पेशल ब्रेक का
1: हर्बल एक्सपर्ट प्रोफेसर सुलेमान दे तिब्बी मशवरे सोनी पेन प्रोते मेरे बुजुर्गो तुहाडे सारिआं दी खिदमत विच साईमां दीआं बहुत सारिआं दुआवां ते बहुत सारे सलाम पहुंचन पेन प्रो प्रोग्राम नूं पसंद करन दा बहुत बहुत शुक्रिया वैसे एक गल है कि प्रोग्राम तुहानूं पसंद भी आना चाहिए क्योंकि इस प्रोग्राम विच तुसीं मुल्क दे मशहूर ते मन्ने परमन्ने स्मॉलिस्ट जनाब प्रोफेसर सुलेमान दे तिब्बी मशवरे हासिल करदे हो ਭੈਣ ਭਰਾ ਇਸ ਤੋਂ ਪਹਿਲਾਂ ਕਿ ਮੈਂ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਨਾਲ ਤੁਹਾਡੀ ਮੁਲਾਕਾਤ ਕਰਵਾਵਾਂ ਤੁਸੀਂ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕੋ
2: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-3-7-7-2-7-1-6-0 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
1: ਪੈਨ ਪ੍ਰੋ ਉਡੀਕਾਂ ਮੁੱਕ ਗਈਆਂ ਤੇ ਹੁਣ ਮਿਲਨੇ ਆ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਲੇਮਾਨ ਸਾਹਿਬ ਮੈਂ ਤੁਹਾਡਾ ਹਾਲ ਨਹੀਂ ਪੁੱਛਾਂਗੀ ਕਿਉਂਕਿ ਮੈਨੂੰ ਨਜ਼ਰ ਆ ਰਿਹਾ ਹੈ ਕਿ ਤੁਸੀਂ ਮਾਸ਼ਾਅੱਲਾ ਫਿਟ ਫਾਟ ਹੋ ਬਸ ਇਹ ਦੱਸੋ ਕਿ ਤੁਸੀਂ ਆਪ ਕਿਹੜਾ ਨੁਸਖਾ ਇਸਤੇਮਾਲ ਕਰਦੇ ਹੋ
3: ਵਾਹ ਸਹਿਮਾ ਜੀ ਕੀ ਤਰੀਕਾ ਹੈ ਹਾਲ ਚਾਲ ਪੁੱਛਣ ਦਾ ਯਾਨੀ ਪੁੱਛੇ ਬਗੈਰ ਸਭ ਕੁਛ ਪੁੱਛ ਵੀ ਰਹੇ ਹੋ ਸਹਿਮਾ ਜੀ ਮੈਂ ਉਹ ਨੁਸਖਾ ਇਸਤੇਮਾਲ ਕਰਨਾ ਵਾਂ ਜਿਹੜਾ ਹਰ ਬੰਦੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਯਾਨੀ ਛੇਤੀ ਸੋਵੋ ਤੇ ਛੇਤੀ ਜਾਗੋ
1: ਅੱਛਾ
3: ਤੇ ਓਨਾ ਖਾਵੋ ਜਿੰਨਾ ਪਚਾਓ ਬਸ ਇਸ ਨੁਸਖੇ ਤੇ ਅਮਲ ਕਰੋ ਤੇ ਫਿਟ ਫਾਟ ਰਹੋ
1: ਵਾਹ ਸੁਲੇਮਾਨ ਸਾਹਿਬ ਵਾਹ ਕੀ ਬਾਤ ਹੈ ਸੁਲੇਮਾਨ ਸਾਹਿਬ ਹੁਣ ਸਾਡੇ ਭੈਣ ਭਰਾਵਾਂ ਨੂੰ ਵੀ ਕੁਝ ਹੋਰ ਚੰਗੀਆਂ ਗੱਲਾਂ ਦੱਸੋ
3: ਜੀ ਜੀ
1: ਸੁਲੇਮਾਨ ਸਾਹਿਬ ਪਹਿਲੇ ਈਮੇਲ ਇੱਕ ਸਟੂਡੈਂਟ ਦੀ ਹੈ ਸਟੂਡੈਂਟ ਨੇ ਬਲਕਿ ਸਟੂਡੈਂਟ ਦੇ ਵਾਲਿਦ ਸਾਹਿਬ ਦੀ ਹੈ ਇਹ ਕਹਿੰਦੇ ਨੇ ਕਿ ਮੇਰਾ ਬੇਟਾ ਬੀ ਕੌਮ ਵਿੱਚ ਪੜ੍ਹਦਾ ਉਹਦੀ ਸਿਹਤ ਬਹੁਤ ਖਰਾਬ ਹੋ ਰਹੀ ਹੈ ਹੱਡੀਆਂ ਨਿਕਲ ਆਈਆਂ ਨੇ ਤੇ ਮੂੰਹ ਪਿਚਕ ਗਿਆ ਹਰ ਵੇਲੇ ਪਰੇਸ਼ਾਨ ਬੈਠਾ ਰਹਿੰਦਾ ਪਰ ਕੁਝ ਨਹੀਂ ਦੱਸਦਾ ਮੈਂ ਉਹਦੇ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ
3: ਸਲੀਮ ਭਾਈ ਪੁੱਤਰ ਦੀ ਬਿਮਾਰੀ ਬਾਰੇ ਤੁਹਾਨੂੰ ਫਿਕਰਮੰਦ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਉਮਰ ਦੀ ਬਿਮਾਰੀ ਅੱਗੇ ਚੱਲ ਕੇ ਬੜੇ ਬੜੇ ਵੱਡੇ ਮਸਲੇ ਖੜੇ ਕਰ ਦਿੰਦੀ ਹੈ ਤੇ ਕਈ ਵਾਰੀ ਤੇ ਇਹੋ ਜਿਹੀਆਂ ਬਿਮਾਰੀਆਂ ਨਾਲ ਚੰਗੇ ਘਰ ਵੀ ਬਰਬਾਦ ਹੋ ਜਾਂਦੇ ਨੇ
1: ਓਹੋ
3: ਇਸ ਲਈ ਇਹਦਾ ਫੌਰੀ ਤੌਰ 'ਤੇ ਇਲਾਜ ਬਹੁਤ ਹੀ ਜ਼ਰੂਰੀ ਹੈ ਸਲੀਮ ਭਾਈ ਖਾਤਰ ਨੂੰ ਸੁਣ ਕੇ ਮੈਂ ਤਾਂ ਸਮਝ ਗਿਆ ਵਾਂ ਕਿ ਤੁਹਾਡੇ ਪੁੱਤਰ ਨੂੰ ਕੀ ਮਸਲਾ ਹੈ ਪਰ ਸਾਰੀ ਗੱਲ ਤੁਹਾਨੂੰ ਅਤੇ ਤੁਹਾਡੇ ਪੁੱਤਰ ਨੂੰ ਸਮਝਾਉਣਾ ਵੀ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਸਿਹਤ ਦਾ ਖਿਆਲ ਕਰ ਸਕੇ ਅਤੇ ਅੱਗੋਂ ਤੋਂ ਕੋਈ ਮਸਲਾ ਨਾ ਹੋਵੇ ਮੇਰੇ ਭਾਈ ਤੁਸੀਂ ਕਿਸੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ ਮੈਂ ਉਹਨਾਂ ਦਾ ਚੈੱਕਅਪ ਕਰਾਂਗਾ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਇਨਸ਼ਾਅੱਲਾ ਇਹੋ ਜਿਹੇ ਮੇਰੇ ਕੋਲ ਬੜੇ ਪੇਸ਼ੈਂਟ ਆਏ ਨੇ ਅਤੇ ਅੱਲਾ ਤਾਲਾ ਦੀ ਰਹਿਮਤ ਨਾਲ ਉਹ ਬਿਲਕੁਲ ਠੀਕ ਹੋ ਗਏ ਨੇ ਅਤੇ ਬਸ ਸਮਝਦਾਰੀ ਇਹੋ ਹੀ ਹੈ ਕਿ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਵਾਲਦਿਆਂ ਨੇ ਉਹ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਅਤੇ ਅਗਰ ਕੋਈ ਮਸਲਾ ਹੋ ਜਾਵੇ ਤਾਂ ਤਸ਼ਰੀਫ ਲਿਆਓ ਇਨਸ਼ਾਅੱਲਾ ਜਿਹੜੀ ਬੂਟੀਆਂ ਦੇ ਨਾਲ ਇਹ ਬੜਾ ਅੱਛਾ ਇਹਦਾ ਇਲਾਜ ਸਾਡੇ ਕੋਲ ਮੌਜੂਦ ਹੈ ਸਾਡੀ ਤਿੱਬ ਵਿੱਚ ਇਨਸ਼ਾਅੱਲਾ ਤਾਲਾ ਇਹ ਜਿਹੜੀ ਨਾ ਫਾਇਦਾ ਹੀ ਫਾਇਦਾ ਇਹਨਾਂ ਜੜੀ ਬੂਟੀਆਂ ਦੇ ਵਿੱਚ ਅੱਲਾ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ
1: ਸੁਲੇਮਾਨ ਸਾਹਿਬ ਜੇ ਇੰਝ ਹੀ ਸਾਰੇ ਮਾਂ ਪਿਓ ਆਪਣੇ ਬੱਚਿਆਂ ਦਾ ਖਿਆਲ ਰੱਖਣ ਤਾਂ ਕਿੰਨੀ ਚੰਗੀ ਗੱਲ ਹੈ ਸਾਡੀ ਸਾਰੀ ਕੌਮ ਹੀ ਸਿਹਤਮੰਦ ਹੋ ਜਾਵੇ
3: ਜੀ ਬਿਲਕੁਲ
1: ਵੈਸੇ ਸੁਲੇਮਾਨ ਸਾਹਿਬ ਮੇਰੇ ਮਾਂ ਪਿਓ ਵੀ ਮੇਰਾ ਬਹੁਤ ਖਿਆਲ ਰੱਖਦੇ ਨੇ
3: ਜੀ
1: ਜ਼ਰਾ ਜਿਹੀ ਨੀਂਹ ਛਾ ਜਾਵੇ ਤੇ ਸਾਰੇ ਘਰ ਨੂੰ ਵਕਤ ਪੈ ਜਾਂਦਾ ਹੈ
3: ਵਾਹ ਸਹਿਮਾ ਜੀ ਮਾਸ਼ਾਅੱਲਾ
1: ਸੁਲੇਮਾਨ ਸਾਹਿਬ ਜਦੋਂ ਕਿਸੇ ਈਮੇਲ ਵਿੱਚ ਖਾਣ ਪੀਣ ਦਾ ਜ਼ਿਕਰ ਹੁੰਦਾ ਹੈ ਨਾ
3: ਜੀ ਜੀ
1: ਤੇ ਯਕੀਨ ਕਰੋ ਮੇਰੇ ਮੂੰਹ 'ਤੇ ਪਾਣੀ ਆਏ ਹੁਣ ਵੇਖੋ ਕਿ ਭਾਈ ਹੋਰੀ ਜਿਨ੍ਹਾਂ ਦਾ ਨਾਂ ਹੈ ਮੁਖਤਾਰ ਅਹਿਮਦ ਕਹਿੰਦੇ ਨੇ ਕਿ ਮੈਨੂੰ ਗੋਸ਼ਤ ਮੱਛੀ ਮੁਰਗੀ ਬਿਰਿਆਨੀ ਅਤੇ ਇਹੋ ਜਿਹੀਆਂ ਦੂਜੀਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ ਹਾਏ ਹਾਏ ਕਹਿੰਦੇ ਨੇ ਮੈਂ ਦਾਲਾਂ ਅਤੇ ਸਬਜ਼ੀਆਂ ਬੜੇ ਸ਼ੌਕ ਨਾਲ ਖਾਂਦਾ ਵਾਂ ਪਰ ਕੁਝ ਦਿਨਾਂ ਤੋਂ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ ਜ਼ਰਾ ਕੁਛ ਚੀਜ਼ ਖਾ ਲਵਾਂ ਅਤੇ ਮੋਸ਼ਨ ਲੱਗ ਜਾਂਦੇ ਨੇ ਅਤੇ ਜਿਸਮ ਵਿੱਚ ਕਮਜ਼ੋਰੀ ਬਹੁਤ ਹੋ ਗਈ ਹੈ ਹਰ ਵੇਲੇ ਥੱਕਣ ਅਤੇ ਸੁਸਤੀ ਰਹਿੰਦੀ ਹੈ ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ ਵੇਖਿਆ ਸੁਲੇਮਾਨ ਸਾਹਿਬ ਇਹ ਭਾਈ ਹੋਰੀ ਤੇ ਸਾਰੀਆਂ ਚੰਗੀਆਂ ਚੀਜ਼ਾਂ ਦੇ ਖਿਲਾਫ ਨੇ ਫਿਰ ਖਾਂਦੇ ਕੀ ਨੇ
3: ਸਹਿਮਾ ਜੀ ਰੱਬ ਨੇ ਸਾਡੇ ਲਈ ਬੇਸ਼ੁਮਾਰ ਨੇਮਤਾਂ ਕਲੀਆਂ ਨੇ ਇਨਸਾਨ ਨੂੰ ਹਰ ਸ਼ੈ ਖਾਣੀ ਚਾਹੀਦੀ ਹੈ
1: ਬਿਲਕੁਲ
3: ਪਰ ਕਿਸੇ ਹਿਸਾਬ ਕਿਤਾਬ ਨਾਲ ਮੁਖਤਾਰ ਭਾਈ ਇਨਸਾਨੀ ਜਿਸਮ ਵਾਸਤੇ ਹਰ ਸ਼ੈ ਜ਼ਰੂਰੀ ਹੈ ਗੋਸ਼ਤ ਮੱਛੀ ਅੰਡਾ ਮੁਰਗੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਗਜ਼ਾਈ ਅਜਜ਼ਾ ਪਾਏ ਜਾਂਦੇ ਨੇ ਅਤੇ ਇਹਨਾਂ ਨੂੰ ਮੁਨਾਸਬ ਮਿਕਦਾਰ ਵਿੱਚ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਭਾਈ ਜੀ ਤੁਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਾ ਛੱਡੋ ਇਹਨਾਂ ਦੀ ਕਮੀ ਨਾਲ ਤੁਹਾਨੂੰ ਕਮਜ਼ੋਰੀ ਵੀ ਹੋ ਸਕਦੀ ਹੈ ਅਤੇ ਮੈਦੇ ਨੂੰ ਇਹਨਾਂ ਚੀਜ਼ਾਂ ਦੀ ਆਦਤ ਨਹੀਂ ਰਹੇਗੀ
1: ਬਿਲਕੁਲ
3: ਇਸ ਲਈ ਤੁਸੀਂ ਜਿਹੜੀ ਵੀ ਚੀਜ਼ ਖਾਂਦੇ ਹੋ ਤੁਹਾਨੂੰ ਮੋਸ਼ਨ ਲੱਗ ਜਾਂਦੇ ਨੇ। ਭਾਈ ਜੀ ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ ਜੀ। ਭਾਈ ਜੀ ਹੁਣ ਤੁਸੀਂ ਇਹ ਮਜ਼ੇਦਾਰ ਚੀਜ਼ਾਂ ਜ਼ਰੂਰ ਖਾਣੀਆਂ ਨੇ, ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਸਾਨੂੰ ਕਾਲ ਦੇਣਾ, ਅਸੀਂ ਤੁਹਾਡਾ ਭਾਰ ਹੌਲਾ ਕਰ ਦਿਆਂਗੇ। ਸੁਲੇਮਾਨ ਸਾਹਿਬ ਈਮੇਲ ਸਾਡੀ ਇੱਕ ਭੈਣ ਹੋਣਾ ਲਿਖੀ ਹੈ, ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਬਾਅਦ ਸਾਨੂੰ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਤੇ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਂ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਰੱਬ ਦੀ ਮਿਹਰਬਾਨੀ ਨਾਲ ਕੀਲ ਮੁਹਾਸੇ ਤੇ ਛਾਈਆਂ ਬਿਲਕੁਲ ਸਾਫ਼ ਹੋ ਗਈਆਂ ਨੇ, ਮੈਨੂੰ ਤੇ ਯਕੀਨ ਹੀ ਨਹੀਂ ਆਉਂਦਾ ਕਿ ਦੇਸੀ ਦਵਾਈ ਇੰਨੀ ਚੰਗੀ ਹੋ ਸਕਦੀ ਹੈ, ਮੈਂ ਤੇ ਕਰੀਮਾਂ ਤੇ ਬਹੁਤ ਹੀ ਪੈਸਾ ਖਰਚ ਕੀਤਾ ਔਰ ਪਰ ਤੁਹਾਡੀ ਦਵਾਈ ਦਾ ਜਵਾਬ ਨਹੀਂ, ਮਿਹਰਬਾਨੀ ਕਰਕੇ ਉਹੀ ਦਵਾਈ ਫਿਰ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ ਕਹਿੰਦੇ ਸਾਨੂੰ ਵੀ ਇਹੋ ਜਿਹੀ ਦਵਾਈ ਦਿਆ ਕਰੋ ਜਿਹਦੇ ਨਾਲ ਬੰਦਾ ਹਸੀਨ ਹੁੰਦਾ ਹੈ।
3: ਸਰਮਾ ਜੀ ਇਹ ਸਾਡੀ ਦਵਾਈ ਦਾ ਹੀ ਕਮਾਲ ਹੈ ਕਿ ਤੁਸੀਂ ਇੰਨੇ ਸਮਾਰਟ ਨਜ਼ਰ ਆਉਂਦੇ।
1: ਓਹੋ
3: ਸਰਮਾ ਜੀ ਗੱਲ ਇਹ ਵੇ ਕਿ ਰੱਬ ਨੇ ਸਾਰੀਆਂ ਜੜੀ ਬੂਟੀਆਂ ਵਿੱਚ ਇੱਕ ਖਾਸ ਤਸੀਰ ਰੱਖੀ ਹੈ, ਜੇ ਬੰਦਾ ਇਹਨਾਂ ਨੂੰ ਤਰੀਕੇ ਨਾਲ ਇਸਤੇਮਾਲ ਕਰੇ ਨਾ ਤੇ ਬਹੁਤ ਹੀ ਫਾਇਦਾ ਹੁੰਦਾ ਹੈ।
1: ਬਿਲਕੁਲ
3: ਸਹਿਮਾ ਜੀ, ਹੁਸਨ ਵਾਸਤੇ ਜੜੀ ਬੂਟਿਆਂ ਦਾ ਇਸਤੇਮਾਲ ਤੇ ਸਦੀਆਂ ਤੋਂ ਹੋ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਭੈਣ ਸਾਹਿਬਾਂ ਨੂੰ ਰੱਬ ਦੀ ਮਿਹਰਬਾਨੀ ਨਾਲ ਆਰਾਮ ਆਇਆ ਹੈ, ਇਸ ਤਰ੍ਹਾਂ ਸਾਰੀਆਂ ਭੈਣਾਂ ਨੂੰ ਆਰਾਮ ਹੋ ਸਕਦਾ ਹੈ
1: ਜੀ। ਬਿਲਕੁਲ ਭੈਣ ਜੀ, ਹੁਣ ਕੋਈ ਤੁਹਾਡੇ ਕੋਲੋਂ ਹੁਸਨ ਦਾ ਰਾਜ਼ ਪੁੱਛੇ ਨਾ ਤੇ ਤੁਸੀਂ ਕਹਿ ਸਕਦੇ ਹੋ ਮੇਰੇ ਹੁਸਨ ਦਾ ਰਾਜ਼ ਪ੍ਰੋਫੈਸਰ ਸੁਲੇਮਾਨ ਕੀ ਦਵਾ। ਕਿਉਂ ਭੈਣ ਜੀ, ਠੀਕ ਹੈ ਨਾ? ਸੋਹਣੇ ਭੈਣ ਭਰਾ, ਤੁਸੀਂ ਹਾਸਲ ਕਰ ਰਹੇ ਹੋ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਲੀ ਈਮੇਲ ਤੋਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414 2608 ਯਾਨੀ 0300414206 08 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਸੁਲੇਮਾਨ ਸਾਹਿਬ ਈਮੇਲ ਜਾਂ ਉਮਰ ਹਯਾਤ ਤੋਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੇ ਪੈਰਾਂ ਦੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਦਰਦ ਹੁੰਦੀ ਹੈ। ਮੈਂ ਕੋਲੈਸਟ੍ਰੋਲ ਤੇ ਯੂਰਿਕ ਐਸਿਡ ਚੈੱਕ ਕਰਵਾਇਆ ਸੀ ਜਿਹੜਾ ਬਹੁਤ ਜ਼ਿਆਦਾ ਹੈ। ਮੈਂ ਅੰਗਰੇਜ਼ੀ ਦਵਾਈ ਵੀ ਲਿੱਤੀ ਜਿਹਦੇ ਨਾਲ ਸੀਨੇ ਵਿੱਚ ਜਲਣ ਹੋਣ ਲੱਗ ਪਈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਸ ਬਿਮਾਰੀ ਦਾ ਤੁਹਾਡੇ ਕੋਲ ਕੋਈ ਇਲਾਜ ਹੈ।
3: ਮੇਰੇ ਭਾਈ, ਸੋਹਣੇ ਰੱਬ ਨੇ ਕੋਈ ਵੀ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ। ਭਾਈ ਜੀ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਦੇਸੀ ਦਵਾਈ ਨਾਲ ਤੁਹਾਡੀ ਬਿਮਾਰੀ ਠੀਕ ਨਹੀਂ ਹੋਵੇਗੀ? ਭਾਈ ਜੀ ਤੁਸੀਂ ਯਕੀਨ ਕਰੋ ਕਿ ਜੋੜਾਂ ਦੇ ਦਰਦ ਦੇ ਇਹੋ ਜਿਹੇ ਮਰੀਜ਼ ਜਿਹੜੇ ਇੱਕ ਕਦਮ ਹੀ ਨਹੀਂ ਸੀ ਟੁਰ ਸਕਦੇ, ਸੋਹਣੇ ਰੱਬ ਨੇ ਉਹਨਾਂ ਨੂੰ ਵੀ ਤੰਦਰੁਸਤੀ ਦਿੱਤੀ। ਭਾਈ ਜੀ ਇਹ ਗੱਲ ਵੀ ਯਾਦ ਰੱਖੋ, ਦਰਦ ਨੂੰ ਰੋਕਣ ਵਾਲੀ ਅੰਗਰੇਜ਼ੀ ਦਵਾਈਆਂ ਨਾਲ ਮੇਦਾ ਖਰਾਬ ਹੋ ਜਾਂਦਾ ਹੈ, ਇਸ ਲਈ ਉਹਦਾ ਇਲਾਜ ਕਰਾਓ ਜਿਹਦੇ ਨਾਲ ਕੋਈ ਦੂਜੀ ਬਿਮਾਰੀ ਨਾ ਹੋਵੇ। ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤੇ ਇਲਾਜ ਸ਼ੁਰੂ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ, ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਸ਼ਫਾ ਹੀ ਸ਼ਫਾ ਰੱਖੀ ਹੈ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭਾਈ ਜੀ ਹੁਣ ਤੁਸੀਂ ਸ਼ੱਕ ਵਿੱਚ ਨਹੀਂ ਪੈਣਾ ਕਿ ਬਿਮਾਰੀ ਠੀਕ ਹੁੰਦੀ ਹੈ ਕਿ ਨਹੀਂ, ਬਸ ਤੁਸੀਂ ਜ਼ਰਾ ਟਿੱਕ ਕੇ ਇਲਾਜ ਕਰਵਾਓ, ਰੱਬ ਕਰਮ ਕਰੇਗਾ। ਵੈਸੇ ਸੁਲੇਮਾਨ ਸਾਹਿਬ ਇੱਕ ਗੱਲ ਹੈ, ਕਿ ਮਰੀਜ਼ ਚਾਹੁੰਦਾ ਹੈ ਕਿ ਇੱਧਰ ਦਵਾਈ ਗਲੇ ਤੋਂ ਲੱਥੇ ਉੱਧਰ ਆਰਾਮ ਆ ਜਾਏ, ਯਾਨੀ ਲੋਕਾਂ ਵਿੱਚ ਸਬਰ ਮੁੱਕਦਾ ਜਾ ਰਿਹਾ।
3: ਸਹਿਮਾ ਜੀ ਇੱਕ ਗੱਲ ਤੁਸੀਂ ਵੀ ਯਾਦ ਰੱਖੋ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਦਵਾਈ ਫੌਰਨ ਆਰਾਮ ਦੇਵੇ ਉਹ ਦਵਾਈ ਠੀਕ ਨਹੀਂ ਜੀ ਹੁੰਦੀ, ਇਹੋ ਜਿਹੀ ਦਵਾਈ ਨਾਲ ਬੰਦੇ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ, ਇਸ ਲਈ ਇਲਾਜ ਵਿੱਚ ਸਬਰ ਬਹੁਤ ਜ਼ਰੂਰੀ ਹੈ।
1: ਜੀ ਸੁਲੇਮਾਨ ਸਾਹਿਬ ਉਹ ਮਿਸਾਲ ਮਸ਼ਹੂਰ ਹੈ ਨਾ ਕਿ ਗੋਲੀ ਅੰਦਰ ਦਮ ਜਲੰਧਰ, ਬੰਦਾ ਸਬਰ ਕਰ ਲਵੇ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾਵੇ।
3: ਬਿਲਕੁਲ
1: ਸੁਲੇਮਾਨ ਸਾਹਿਬ ਈਮੇਲ ਅਸਾਬੀ ਦਰਦਾਂ ਬਾਰੇ ਵੇ, ਜਿਹੜੀ ਸ਼ਾਹਿਦ ਮਹਿਮੂਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ 1 ਸਾਲ ਤੋਂ ਅਸਾਬੀ ਦਰਦ ਦੀ ਤਕਲੀਫ ਹੈ, ਸਾਰੇ ਜਿਸਮ ਵਿੱਚ ਦਰਦਾਂ ਹੁੰਦੀਆਂ ਨੇ, ਅੰਗਰੇਜ਼ੀ ਗੋਲੀ ਖਾਂਦਾ ਵਾਂ ਤੇ ਦਰਦ ਠੀਕ ਹੋ ਜਾਂਦੀ ਹੈ, ਤੇ ਜਿਸ ਦਿਨ ਗੋਲੀ ਨਾ ਖਾਵਾਂ ਕੋਈ ਕੰਮ ਨਹੀਂ ਕਰ ਸਕਦਾ, ਆਖਿਰ ਕਦੋਂ ਤੀਕਰ ਗੋਲੀਆਂ ਖਾਂਦਾ ਰਹਾਂ? ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਸਹਿਮਾ ਜੀ ਇਹ ਸ਼ਾਹਿਦ ਭਾਈ ਨਾਲ ਵੀ ਇਹੋ ਹੀ ਮਸਲਾ ਹੈ ਕਿ ਗੋਲੀ ਖਾਂਦੇ ਨੇ ਤੇ ਫਟਾਫਟ ਦਰਦ ਖਤਮ ਹੋ ਜਾਂਦੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹੋ ਜਿਹੀ ਦਵਾਈ ਗੁਰਦੇ, ਜਿਗਰ ਤੇ ਮੇਦੇ ਦਾ ਸਤਿਆਨਾਸ਼ ਕਰ ਦਿੰਦੀ ਹੈ। ਜੇ ਇਹ ਸਾਡਾ ਇਲਾਜ ਕਰਾਉਣ ਨਾ ਤੇ ਇਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ।
0: ਬਿਲਕੁਲ ਜੀ,
3: ਕਿਉਂਕਿ ਅਸੀਂ ਇਨਸ਼ਾਅੱਲਾ ਦੇਸੀ ਜੜੀ ਬੂਟਿਆਂ ਨਾਲ ਇਲਾਜ ਕਰਨੇ ਆ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਸਹਿਮਾ ਜੀ, ਹੁਣ ਮੈਂ ਸ਼ਾਇਦ ਭਾਈ ਨੂੰ ਦਵਾ ਪਾਰਸਲ ਕਰਵਾ ਦਿਆਂਗਾ ਤੇ ਇਹ ਆਪ ਮਹਿਸੂਸ ਕਰਨਗੇ ਕਿ ਇਹਨਾਂ ਨੂੰ ਵਕਤੀ ਆਰਾਮ ਨਹੀਂ ਬਲਕਿ ਮੁਸਤਕਰ ਆਰਾਮ ਹੋਇਆ ਹੈ।
0: ਬਿਲਕੁਲ,
3: ਤੇ ਇਹ ਦਵਾ ਤੇ ਇਲਾਜ ਦੀ ਖੂਬੀ ਹੈ ਕਿ ਬਿਮਾਰੀ ਨੂੰ ਜੜ ਤੋਂ ਖਤਮ ਕਰੇ।
0: ਬਿਲਕੁਲ,
3: ਇਹ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
0: ਇਨਸ਼ਾਅੱਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਤੁਹਾਡੀ ਦਵਾਈ ਤੇ ਵਾਕਈ ਜ਼ਬਰਦਸਤ ਹੁੰਦੀ ਏ, ਇਸ ਲਈ ਤੇ ਮੈਂ ਕਹਿੰਦੀ ਹਾਂ ਕਿ ਤੁਹਾਡੀ ਦਵਾਈ ਦਾ ਜਾਦੂ ਸਿਰ ਚੜ ਕੇ ਬੋਲਦਾ ਹੈ।
3: ਜੀ ਸਹਿਮਾ ਜੀ, ਇਸ ਚੀਜ਼ ਦਾ ਤੇ ਤੁਹਾਨੂੰ ਵੀ ਤਜਰਬਾ ਹੈ।
0: ਜੀ ਸੁਲੇਮਾਨ ਸਾਹਿਬ, ਮੈਂ ਤੇ ਤੁਹਾਡੀ ਦਵਾਈ ਨਾਲ ਬਹੁਤ ਇੰਟੈਲੀਜੈਂਟ ਤੇ ਸਮਾਰਟ ਹੋ ਗਈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਹਾਜ਼ਰ ਹੈ ਜਿਹੜੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰੀ ਬੇਟੀ ਜਿਹਦੀ ਉਮਰ 14 ਸਾਲ ਹੈ, ਉਹ ਬਹੁਤ ਹੀ ਮੋਟੀ ਹੋ ਗਈ ਹੈ। ਸਕੂਲ ਵਿੱਚ ਸਾਰੇ ਬੱਚੇ ਉਹਨੂੰ ਤੰਗ ਕਰਦੇ ਨੇ। ਮੈਂ ਉਹਨੂੰ ਸਿਰਫ ਡਬਲ ਰੋਟੀ, ਰਸ, ਬਿਸਕਿਟ ਤੇ ਫੁਲਕਾ ਦਿੰਦੀ ਹਾਂ, ਪਰ ਜਿਸਮ ਇਹ ਕਿ ਘਟਦਾ ਹੀ ਨਹੀਂ। ਮੈਂ ਬਹੁਤ ਪਰੇਸ਼ਾਨ ਹਾਂ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਦੇਖ ਲਓ ਇਸ ਉਮਰ ਵਿੱਚ ਮੋਟਾਪਾ।
3: ਸਹਿਮਾ, ਮੈਂ ਪਹਿਲੇ ਵੀ ਆਖਿਆ ਸੀ ਕਿ ਬਿਮਾਰੀ ਉਮਰ ਨਹੀਂ ਵੇਖਦੀ। ਬਸ ਮਾਂ ਪਿਓ ਬੱਚੇ ਨੂੰ ਮੋਟਾ ਕਰਨ ਲਈ ਬਹੁਤ ਹੀ ਖਵਾਉਂਦੇ ਨੇ ਤੇ ਜਦੋਂ ਉਹ ਮੋਟਾ ਹੋ ਜਾਂਦਾ ਹੈ ਫਿਰ ਪਰੇਸ਼ਾਨੀ ਹੋਣ ਲੱਗਦੀ ਹੈ। ਇਹਦੇ ਇਲਾਵਾ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਵੀ ਜਿਸਮ ਮੋਟਾ ਹੋ ਜਾਂਦਾ ਹੈ। ਬਹਰਹਾਲ ਸਹਿਮਾ ਜੀ, ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਭਾਵੇਂ ਬੱਚੇ ਨੂੰ ਹੋਵੇ ਤੇ ਭਾਵੇਂ ਵੱਡੇ ਨੂੰ। ਇਹਦੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ। ਸਹਿਮਾ ਜੀ, ਮੈਂ ਇਹਨਾਂ ਨੂੰ ਦਵਾਈ ਕਰ ਰਿਹਾ ਵਾਂ। ਇਨਸ਼ਾਅੱਲਾ ਇਹ ਬੱਚੇ ਨੂੰ ਦਵਾਈ ਦੇਣ ਤੇ ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ 6-7 ਹਫ਼ਤਿਆਂ ਦੇ ਵਿੱਚ ਇਨਸ਼ਾਅੱਲਾ ਇਹਨਾਂ ਦੀ ਬੱਚੀ ਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਮੋਟਾਪਾ ਜਿਹੜਾ ਇਹਨਾਂ ਦਾ ਕਾਫੀ ਹੱਦ ਤੱਕ ਘੱਟ ਜਾਵੇਗਾ
0: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਵੈਸੇ ਸੁਲੇਮਾਨ ਸਾਹਿਬ, ਛੋਟਿਆਂ ਹੁੰਦਿਆਂ ਨਾ ਮੈਂ ਵੀ ਬੜੀ ਮੋਟੀ ਸਾਂ। ਮੇਰੀ ਟੀਚਰ ਮੈਨੂੰ ਬੇਬੀ ਐਲੀਫੈਂਟ ਕਹਿੰਦੀ ਸੀ।
3: ਟੀਚਰ ਨੇ ਨਾਂ ਰੱਖਿਆ ਸੀ, ਜ਼ਾਹਿਰ ਕਿ ਸੋਚ ਸਮਝ ਕੇ ਕੁਛ ਰੱਖਿਆ
0: ਹੋਣਾ। ਓਹੋ, ਤੁਸੀਂ ਵੀ ਇਸੇ ਨਾਂ ਤੋਂ ਖੁਸ਼ ਹੋ ਰਹੇ ਹੋ। ਸੁਲੇਮਾਨ ਸਾਹਿਬ, ਇਹ ਈਮੇਲ ਜਿਹੜੀ ਹੈ ਨਾ, ਇਹ ਇੱਕ ਦੁੱਖ ਭਰੀ ਹੈ ਕਿਉਂਕਿ ਇਹ ਭਾਈ ਸਾਹਿਬ ਇਲਾਜ ਤੋਂ ਰਾਮਿਦ ਹੋ ਗਏ ਨੇ। ਇਹ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ 2 ਸਾਲਾਂ ਤੋਂ ਬਲੱਡ ਪ੍ਰੈਸ਼ਰ ਦੀ ਤਕਲੀਫ ਸੀ, ਹੁਣ ਮੈਨੂੰ ਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ, ਇੰਝ ਲੱਗਦਾ ਜਿਵੇਂ ਜਿਸਮ ਵਿੱਚ ਤਾਕਤ ਹੀ ਨਹੀਂ ਰਹੀ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਮੇਰੀ ਬਿਮਾਰੀ ਦਾ ਇਲਾਜ ਹੈ ਤੇ ਪਲੀਜ਼ ਮਸ਼ਵਰਾ ਦਿਓ।
3: ਸਹਿਮਾ ਜੀ, ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਬਹਰਹਾਲ ਮੇਰੇ ਭਾਈ, ਤੁਹਾਡਾ ਅਸਲ ਮਸਲਾ ਹੈ ਬਲੱਡ ਪ੍ਰੈਸ਼ਰ ਤੇ ਇਹ ਕਮਜ਼ੋਰੀ ਵੀ ਬਲੱਡ ਪ੍ਰੈਸ਼ਰ ਨਾਲ ਹੀ ਹੋਈ ਹੈ। ਭਾਈ ਜੀ, ਜਦੀਦ ਤਹਿਕੀਕ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਬਲੱਡ ਪ੍ਰੈਸ਼ਰ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨਾਲ ਸਾਬੀ ਕਮਜ਼ੋਰੀ ਹੋ ਜਾਂਦੀ ਹੈ। ਇਸ ਲਈ ਬਿਹਤਰ ਇਹ ਹੀ ਹੈ ਕਿ ਬਲੱਡ ਪ੍ਰੈਸ਼ਰ ਲਈ ਦੇਸੀ ਦਵਾ ਇਸਤੇਮਾਲ ਕੀਤੀ ਜਾਵੇ ਤਾਂ ਕਿ ਸਾਬੀ ਕਮਜ਼ੋਰੀ ਨਾ ਹੋਵੇ। ਮੇਰੇ ਭਾਈ, ਇਹ ਤੁਹਾਡੀ ਅਕਲਮੰਦੀ ਹੈ ਕਿ ਤੁਸੀਂ ਸ਼ਾਦੀ ਤੋਂ ਪਹਿਲਾਂ ਹੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਅਤੇ ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਅਤੇ ਕੀ ਸ਼ੂਗਰ ਨਾਲ ਹੋਣ ਵਾਲੀ ਸਾਬੀ ਕਮਜ਼ੋਰੀ ਦਾ ਵੀ ਇਲਾਜ ਹੋ ਸਕਦਾ ਹੈ। ਬਸ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਜਿਸਮ ਵਿੱਚ ਦੁਬਾਰਾ ਤਾਕਤ ਆ ਜਾਵੇਗੀ ਅਤੇ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਇਨਸ਼ਾਅੱਲਾ ਤਾਲਾ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਗੁਜ਼ਾਰੋਗੇ
0: ਇਨਸ਼ਾਅੱਲਾ ਤਾਲਾ। ਜੀ ਭਾਈ ਜੀ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ, ਹੁਣ ਤੁਸੀਂ ਫਿਕਰਮੰਦ ਨਹੀਂ ਹੋਣਾ ਅਤੇ ਪ੍ਰੋਫੈਸਰ ਸੁਲੇਮਾਨ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਰੱਬ ਨੇ ਚਾਹਿਆ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਭਾਈ ਹੋਰੀ ਜਿਨ੍ਹਾਂ ਦਾ ਨਾਂ ਹੈ ਰਊਫ ਬੇਗ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਕਹਿੰਦੇ ਨੇ ਕਿ ਮੈਂ ਆਪਣਾ ਮਸਲਾ ਤੁਹਾਨੂੰ ਆਪ ਆ ਕੇ ਦੱਸਣਾ ਚਾਹੁੰਦਾ ਵਾਂ, ਇਸੇ ਲਈ ਮੈਨੂੰ ਮੁਲਾਕਾਤ ਦਾ ਵਕਤ ਦਿਓ।
3: ਰਊਫ ਭਾਈ, ਤੁਸੀਂ ਕਿਸੇ ਵੀ ਦਿਨ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਕੋਲ ਦਵਾਖਾਨੇ 'ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
0: ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ ਪਰ ਵਕਤ ਹਮੇਸ਼ਾ ਹੀ ਘੱਟ ਜਾਂਦਾ ਹੈ।
3: ਸਹਿਮਾ ਜੀ, ਗੱਲਾਂ ਸੁਣਦੇ ਰਹੋ ਕਿ ਸੁਣਾਉਂਦੇ ਰਹੋ।
0: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਹੋ।
0: ਸੋਹਣੇ ਭੈਣ ਭਰਾਓ, ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.ਦਵਾਖਾਨਾ@lhr@gmail.com। ਪੈਨ ਪ੍ਰੋ ਪਤਾ ਤੁਹਾਨੂੰ ਮਿਲ ਗਿਆ ਹੈ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ, ਆਪਣੀ ਬਿਮਾਰੀ ਬਾਰੇ ਮਸ਼ਵਰਾ ਵੀ ਕਰ ਸਕਦੇ ਹੋ। ਪੈਨ ਪ੍ਰੋ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੱਕ ਰੱਬ ਰਾਖਾ।
4: There's music and then there's magic. One above FM 101.

0: बहुत शुक्रिया जी, बड़ा ज़बरदस्त ट्रैक था मोहम्मद यूसुफ, ये आपने सजेस्ट किया था, काफ़ी देर से हम इसको तलाश कर रहे थे। थैंक यू सो मच जी। हमारे साथ जी फजल साहब कराची से मौजूद हैं, आपका बहुत शुक्रिया। इसके अलावा फेसबुक पे मोहम्मद वसीम मलिक अवान साहब, मलिक वसीम अवान साहब मौजूद हैं, मुंडा सियालकोटी, पाकिस्तान जिंदाबाद आपने शहर लिखा, शहर सियालकोट जिंदाबाद आप लिखते हैं। और इसके अलावा आयशा ख़ान, वालेकुम सलाम, मैं बिल्कुल ठीक हूँ, बहुत शुक्रिया। अनस चीमा, वालेकुम सलाम, आपके मैसेज का बहुत शुक्रिया मेरे दोस्त। कुछ फेसबुक पे मैसेजेस थे, थैंक यू सो मच जी आप लोगों के इस ज़बरदस्त से फीडबैक का। 5 मिनट रहते हैं, उससे पहले हम 1 से 2 कॉल्स प्रोग्राम में लाजमी शामिल करेंगे ताकि फिर हमारा जो नेक्स्ट सेगमेंट शुरू होगा उसमें वो लोग ज्वाइन कर सकेंगे जो सिर्फ पोइट्री सुनाते हैं। अस्सलाम वालेकुम जी।
1: वालेकुम सलाम
0: प्यारे भाई।
1: शुक्र अल्हम्दुलिल्लाह सर, आप सुनाएं क्या हाल है?
0: मैं बिल्कुल ठीक सर, प्यारा सा नाम तो बताएं सबसे पहले।
1: सर लाहौर शाहबाग से मोहम्मद नवीद बात कर रहा हूँ।
0: लाहौर से मोहम्मद नवीद बात कर रहे हैं सर, लाहौर में ट्रांसमिशन आ रही है आज?
1: जी बहुत क्लियर आ रही है सर, आपको पिछले 1.5 घंटे से सुन रहा हूँ।
0: सर मैं माजर चाहता हूँ इतना लेट आपको शामिल किया, बल्कि वो आपने ट्राई कब किया था कॉल करना?
1: सर मैं 12:40 का कॉल कर रहा हूँ, अब तो मैं हिम्मत हार चुका था।
0: सर माजरत माजरत, मैं असल में रैंडम कॉल पिक कर रहा हूँ, पता नहीं, खैर लेट हो गया, माजरत चाहता हूँ। क्या कहना चाहेंगे सर?
1: मैं ये कहना चाहूँगा कि मोबाइल स्क्रीन पे बात हो रही है। बेसिकली आपको ये बताऊँ, मेरे पास मोबाइल ही बटनों वाला है।
0: अच्छा मोबाइल ही बटनों वाला है, ये तो फिर जिंदगी तुसी सौखी रखी हुई अपनी।
1: हाँ जी सौखी रखी है, शुक्र अल्हम्दुलिल्लाह। भारी FM 101 से भारी हर किसी का शो सुनी था, लाहौरों में इस्लामाबाद में।
0: ਤੁਹਾਨੂੰ 101 ਤੇ ਨਾ ਤਰੇ ਬੰਦਿਆਂ ਦਾ ਨਾਮ ਦੱਸੋ ਜਿਹੜੇ ਤੁਹਾਨੂੰ ਬਹੁਤ ਚੰਗੇ ਲੱਗਦੇ ਨੇ।
1: ਸਰ ਜੀ ਪਹਿਲੇ ਨੰਬਰ ਤੇ ਮੁਹੰਮਦ ਯੂਸਫ ਸਾਹਿਬ।
0: ਅਰੇ ਕੀ ਬਾਤ ਹੈ। ਦੂਜਾ?
1: ਦੂਸਰੇ ਨੰਬਰ ਤੇ ਭਾਰੀ ਆਰਜੇ ਡੌਗਸ ਅਸਦ ਭਾਈ ਲਾਹੌਰ ਤੋਂ।
0: ਅਸਾ ਠੀਕ ਹੋ ਗਿਆ ਜੀ। ਤੀਜਾ?
1: ਤੀਸਰੇ ਨੰਬਰ ਤੇ ਸਰ ਦਿਸ਼ਾਨ ਨਾਸਰ।
0: ਦਿਸ਼ਾਨ ਨਾਸਰ ਸਰ, ਕੀ ਬਾਤ ਹੈ ਜੀ, ਮਾਸ਼ਾਅੱਲਾ। ਇਹਨਾਂ ਤੁਸੀਂ ਇਹਨਾਂ ਨੂੰ ਰੈਗੂਲਰ ਸੁਣਦੇ ਹੋ?
1: ਮੈਂ ਕਹਿੰਦਾ
0: ਨੇ ਜੰਨਤ ਦਾ ਵਾਅਦਾ ਕੀਤਾ ਤੁਹਾਡੇ ਨਾਲ, ਅੱਲਾਹ ਤਾਲਾ ਬਸ
1: ਅਲਹਮਦੁਲਿਲਾਹ।
0: ਤੇ ਆਪਣਾ ਬਹੁਤਾ ਖਿਆਲ ਰੱਖਿਆ, ਫਿਰ ਇਨਸ਼ਾਅੱਲਾ ਗੱਪਸ਼ਪ ਲਾਉਂਦੇ ਤੁਹਾਡੇ ਨਾਲ, ਠੀਕ ਹੈ?
1: ਤੇ ਸਰ ਜੀ ਮੈਂ ਤੁਹਾਡੇ ਨਾਲ ਇੱਕ ਭਰਾ ਬਣ ਕੇ ਤੌਰ ਤੇ ਮਸ਼ਵਰਾ ਕਰਨਾ ਹੈ, ਛੋਟਾ ਜਿਹਾ ਇਜਾਜ਼ਤ ਹੋਵੇ 2 ਮਿੰਟ।
0: ਤੁਸੀਂ ਓਨਰ ਕਰੋਗੇ ਜਾਂ ਆਫਰ?
1: ਆਫਰ ਕਰ ਲਵਾਂਗਾ ਸਰ,
0: ਅਸਲ ਵਿੱਚ ਮੈਂ ਕਹਿਣਾ ਥੋੜਾ ਜਿਹਾ ਵਿਲਾ ਕੱਟ ਹੈ, ਨੈਕਸਟ ਟਾਈਮ ਤੁਸੀਂ ਕਰੋਗੇ ਤੁਸੀਂ ਆਫਰ ਚਲੇ ਜਾਓਗੇ, ਠੀਕ ਹੈ?
1: ਚਲੋ ਠੀਕ ਹੋ ਗਿਆ, ਜਿਸ ਤਰ੍ਹਾਂ ਤੁਹਾਨੂੰ ਬਿਹਤਰ ਲੱਗਦਾ।
0: ਜਜ਼ਾਕੱਲਾ ਸਰ, ਬਹੁਤ ਸ਼ੁਕਰੀਆ, ਤੁਸੀਂ ਗੱਲ ਮੰਨ ਲਈ, ਜਜ਼ਾਕੱਲਾ, ਥੈਂਕ ਯੂ ਸੋ ਮਚ ਜੀ ਆਪਕੇ ਕਾਲ ਕਾ, ਬਹੁਤ ਸ਼ੁਕਰੀਆ, ਖਿਆਲ ਰੱਖਿਆ ਆਪਣਾ, ਠੀਕ ਹੈ? دیکھتے ہیں کون ہمارے ساتھ موجود ہیں اور کیا کہنا چاہتے ہیں۔ السلام علیکم جی۔ السلام علیکم جی، کتنے چلے گئے ہو؟ السلام علیکم
2: جی۔ وعلیکم السلام سر، کیا حال ہے؟
0: میں بالکل ٹھیک، اپنا پیارا سا نام بتائیں۔
2: میرا نام تو انا حسن ہے، لیکن میری مسز مجھے کدو کہہ کے بلاتی ہے۔
0: آپ ماشاءاللہ بہت فیمس ہیں، میں تو اب آپ کو کدو نہیں کہوں گا، آپ کی جو ہم سفر ہیں وہی آپ کو کدو کہتی ہیں۔
2: وہ مجھے پیار سے سر کہتی ہیں۔
0: پیار سے کہتی، ٹھیک ہو گیا، ٹھیک ہے، بتائیں صحت سے ٹھیک ہے میرے دوست؟
2: الحمدللہ میں بالکل ٹھیک ہوں، آپ بتائیں آپ کیسے ہیں؟
0: اللہ کا بہت احسان، اللہ تعالیٰ جی آپ دونوں کو ہمیشہ خوش رکھے، چونکہ ہمارے سامنے سامنے اللہ تعالیٰ نے آپ دونوں کو ایک کیا ہے۔
2: جی جی ایسے ہی ہے۔
0: کیا کہنا چاہیں گے میرے دوست؟
2: میں نے ویسے کال کیا، مجھے بولا تھا انہوں نے کہ آپ ابھی کال کر کے سونا ہے، میں نے کہا چلیں ٹھیک ہے۔
0: کیا اتنے اتنی زیادہ گل کدی تسی اپنی اماں جان دی سنی ہے کہ پتر ایک کام کرنا ہے؟
2: ان کے سنتے ہیں لیکن زندگی کا ساتھی ہے، کیا کریں، ماننی پڑتی ہے،
0: ماننی پڑتی ہے، نہیں مانو گے تو پھر آگے تو سمجھ نہیں ہو۔ ٹھیک ہے میرے دوست، خیال رکھیں، آپ سو دیں آپ، ٹھیک ہے؟
2: چلیں ٹھیک ہے،
0: چلو بہت شکریہ، بہت شکریہ، اللہ حافظ جی آپ کی کال کا.